ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹੋ ਨ ਜਾਈ ਤੇਰੀ ਤਿਲ ਵਡਿਆਈ ਸਭ ਸਤਿ ਸਭ ਤਪ ਸਭ ਚੰਗਿਆਈ ਆ ਸਿੱਧਾਂ ਪੁਰਖਾਂ ਕੀਆ ਵਡਿਆਈ ਆ ਤੁਧ ਬਿਨ ਸਿੱਧੀ ਕਰ ਨਾ ਪਾਈ ਆ ਕਰ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਹਰਾ

ਭਾਵਹੀਨ ਜਾਂ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਧ੍ਰਿਗ ਜੀ ਮੈਂ ਧ੍ਰਿਗ ਜੀ ਪਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸੂ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾਂ।

ਤੂੰ ਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੇ ਕੋਸਾ ਤੁਸ ਪਾਛਾਈ ਬਚਰੀ ਛਰਿਆ

ਅਰਥਿਆ ਵੋ ਸੰਤੋ ਦੀ ਸਭ ਦੁੱਖ ਵਿਸਾਰਨ ਹਾਰਾਉ ਹਰੇ ਆਪੇ ਠਾਕੁਰੂ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰ

ਜੋ ਸੇਵਾ ਹੈ ਜੋ ਸੇਵਾ ਹੈ ਤੁਰਜੀ ਜਾ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਰਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਾਨ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੀ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵੜਿਆ ਵਰਨ ਕੋਈ।

ਪਾਇ ਰਹਾਉ। ਸਭ ਤੇਰੀ ਤੂੰ ਸਭ ਨੂੰ ਧਿਆਇਆ, ਜਿਸਨੂੰ ਕਿਰਪਾ ਕਰੇ ਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਨਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਵੋ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ।

ਅੱਖ ਵਿਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ।

ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

పాత్శాహి దశ వేయించావుపై లోగన్ కే రాజా దుస్తుందాహ గరీబన్ బాజా అఖల్ పవన్ కే సర్జన హారే దాస్ జాన్ మహల ఉబారే ਕਬੇ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾਂ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੋ ਆਪ ਹਾਦਰ ਮੋਹ ਬਚਾ ਬਹੋ।

ਤੂੰ ਸਤਰ ਹਮਾਰੀ ਮਰੀਏ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹਿਆ ਹੁਣੰਦ ਲੈ ਤੂੰ ਮਮ ਕਰੋ ਸਦਾ ਪਤ ਪਾਰਾ ਤੂੰ ਸਾਹਿ ਮੈਂ ਦਾਸ ਤਿਹਾਰਾ ਜਾਨ ਆਪਣਾ ਮਜਨ ਬਾਜ ਆਪ ਕਰੋ ਹਮਰੇ ਸਭ ਕਾਜ।

ਤੇ ਪ੍ਰਭ ਕੋ ਧਿਆਏ ਹੈ ਅੰਤ ਸਰਬ ਕੋ ਜਾਹਿ ਦੁਹਰਾ ਹਰ ਹਰ ਜਨ ਦੋਈ ਏਕ ਹੈ ਬੇ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਾਉ ਜਲ ਹੀ ਵਿਕਾ ਸਮਾਜ ਦੁਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਈ ਕਾਬਾ ਚ ਦੁਹਰਾ ਤਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ।

ਕਵਾਂਗੇ ਭਗਵੰਤਾ ਦੋਹਰਾ ਕਾਲਪੁਰ ਕੀ ਦੇਹ ਮੋਂ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮ ਕਿਤੈ ਰਾਸਸ ਕਰੋੜ ਜਲੇ ਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤਉ ਸੁਰਗ ਬਾਸ ਰਗਬਰ ਕਰਾਉ ਸਬਰੀ ਪੁਰੀ ਸਮੇਤਉ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਮੇ ਅਛਮਸ ਕਰ ਨ ਕੋਈ ਸੰਮਤ ਸਤਰਹ ਸਹਸ ਪਚਾਵਣ ਹਾੜਵਦੀ ਪ੍ਰਥਮ ਸੁਖ ਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹ ਲਹ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਾਰੂ ਸਤਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀ ਓ ਰਾਗਵਰ ਕਥਾ ਪ੍ਰਸੰਗ ਸਾਧੁ ਸਾਧੁ ਜਾਣੋ ਨਹੀਂ ਬਾਤ ਸਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਾਤੇ ਏਕ ਨ ਮਾਨੇ ਓ ਸਿਮਰਤ ਸਾਸਤ੍ਰ ਵੇਦ ਸਬੈ ਬਉ ਭੇਦ ਕਹਿ ਹਮ ਏਕ ਨ ਜਾਣੇ ਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਾਰੂ ਮੈਂ ਨਾ ਕਹੋ ਸਭ ਤੋਂ ਹੀ ਬਖਾਨੇ ਓ ਦੋਹਰਾ ਸਗਲ ਦਵਾਰ ਕੋ ਛਾੜ ਕੇ

ਸੋ ਕਿਉਂ ਮਨ ਹੁਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਅਰਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ

ਸਗਲੇ ਦਿਸਣਾ ਵੜ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ।

ਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਾਧ ਹਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ

ਹੋਈ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵੈ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵੈ ਤਨ ਮਨ ਥੀਵੈ ਹਰਿਆ ਪਾਵੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀ ਤੇਰਾ ਛੱਡ ਜਾਹੇ ਪਾਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੂ ਕਿਰਪਾਲ ਸੰਭਾਲੇ ਸਾਹ ਸਾਹਿ ਬਿਰਥ ਕੋਈ ਨ ਜਾਇ ਜਿਆ ਬਤ ਜਿਆ ਹੈ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨ ਜਿਹ ਬਾ ਜਪ ਗੁਰ ਨਾਮੂ ਨੇਤਰੀ ਸਤਿਗੁਰ ਪੇਖਣਾਉ ਸ੍ਰਮਣੀ ਸੁਣਨਾ ਗੁਰਨਾਮ ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ

ਕੀਰਤਨ ਕਰਦੇ ਹਾਂ, ਗੁਰੂ ਸਾਹਿਬ ਦੀ ਕਿਰਤ ਕਰਦੇ ਹਾਂ, ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਆਸ ਕਰਦੇ ਹਾਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਸੋ ਚੱਲ ਰਹੀ ਕੋਲ ਇਤਿਹਾਸ ਦੀ ਕਥਾ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਪਾਸੋਂ ਸਰਵਣ ਕਰੋ, ਆਪਣੇ ਜੀਵਨ ਸਫਲਾ ਕਰੋ, ਗੁਰਫਤਿਹ ਪ੍ਰਵਾਨ ਕਰੋ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਧਿਆਇ ਪਹਿਲਾ ਦੋਹਰਾ ਏਕ ਓਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਬਛਲ ਕਰਮਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਛ ਵਿੱਚ ਸਬਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਉਹ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਜੋ 2 ਸਾਲ ਤੋਂ ਵੱਧ ਸਮਾਂ ਪਹਿਲਾਂ ਸ੍ਰੀ ਗੁਰਪੰਥ ਪ੍ਰਗਾਸ਼ ਜੀ ਦੀ ਪਾਵਨ ਕਥਾ ਪ੍ਰਾਰੰਭ ਹੋਈ ਸੀ ਕੱਲ੍ਹ ਸਤਿਗੁਰਾਂ ਦੀ ਕਿਰਪਾ ਦੁਆਰਾ ਸੰਪੂਰਨ ਹੋਈ ਹੈ ਗੁਰੂ ਘਰ ਵਿਖੇ ਪਰ ਉਸ ਤੋਂ ਬਾਅਦ ਅੱਜ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਕੇ ਜੋ ਸ਼ੁਰੂ ਤੋਂ ਇਤਿਹਾਸ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸ੍ਰੀ ਗੁਰੂ ਨਾਨਕ ਪ੍ਰਗਾਸ਼ ਜੀ ਦੀ ਸੁੰਦਰ ਕਥਾ ਮਹਾਨ ਕਵੀ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜੋ ਲਿਖੀ ਹੈ ਉਹ ਪ੍ਰਾਰੰਭ ਹੋ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸੋ ਮੰਗਲਾ ਚਰਨ ਪਹਿਲਾਂ ਕਵੀ ਜੀ ਨੇ ਮਨੌਤ ਕੀਤੀ ਹੈ ਸਤਿਗੁਰਾਂ ਦੀ ਅਕਾਲ ਪੁਰਖ ਦੀ ਕਵੀ ਮਰਿਆਦਾ ਅਨੁਸਾਰ ਆਪ ਜੀ ਨੇ ਪੂਰੀ ਸ਼ਰਧਾ ਭਾਵਨਾ ਨਾਲ ਮੰਗਲ ਪਹਿਲਾਂ ਲਿਖੇ ਨੇ 15 ਦੇ ਕਰੀਬ ਮੰਗਲ ਹਨ ਫਿਰ ਅਧਿਆਇ ਸ਼ੁਰੂ ਕੀਤਾ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮਹਾਨ ਆਤਮਾ ਕਵੀ ਭਾਈ ਸੰਤੋਖ ਸਿੰਘ ਜੀ ਇਹਨਾਂ ਦਾ ਪਾਵਨ ਜਨਮ

1847 ਨੂੰ ਹੁੰਦਾ ਹੈ। ਸੰਮਤ 1845 ਈਸਵੀ 1788 ਈਸਵੀ ਦੇ ਮੁਤਾਬਕ ਆਪ ਜੀ ਦਾ ਜਨਮ ਅੱਜ ਕੱਲ੍ਹ ਦੇ ਜ਼ਿਲ੍ਹਾ ਤਰਨ ਤਾਰਨ ਵਿਖੇ ਪਿੰਡ ਨੂਰ ਦੀ ਸਰਾਂ ਦੇ ਉੱਥੇ ਗੁਰੂ ਘਰ ਦੇ ਅਨਿੰਨ ਸੇਵਕ ਦੇ ਗ੍ਰਹਿ ਵਿਖੇ ਹੋਇਆ ਹੈ। ਕਵੀ ਭਾਈ ਸੰਤੋਖ ਸਿੰਘ ਜੀ ਦਾ ਪਿੰਡ ਨੂਰ ਦੀ ਸਰਾਂ ਆਪ ਜੀ ਨੇ ਲਿਖਿਆ। ਆਪ ਇਹ ਉਹ ਹੀ ਨੂਰ ਦੀ ਸਰਾਂ ਤਰਨ ਤਾਰਨ ਦੇ ਕੋਲ ਹੈ ਜਿੱਥੋਂ ਦੇ ਹਾਕਮ ਨੂਰਦੀਨ ਨੇ ਮੁਗਲਾਂ ਦੇ ਰਾਜ ਵੇਲੇ ਹਾਕਮ ਸੀ ਇੱਥੋਂ ਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਸ ਵੇਲੇ ਸੀ ਤਰਨ ਤਾਰਨ ਸਾਹਿਬ ਸਰੋਵਰ ਖੁਦਵਾ ਕੇ ਅਤੇ ਪੱਕਾ ਕਰਵਾਉਣ ਵਾਸਤੇ ਆਪ ਜੀ ਨੇ ਆਵੇ ਲਾਏ ਸਨ। ਮਹਾਰਾਜ ਜੀ ਨੇ ਇੱਟਾਂ ਦੇ ਪੱਠੇ ਲਾਏ ਸਨ ਤਾਂ ਇਹ ਜ਼ਬਰਦਸਤੀ ਕਰਦਾ ਹੋਇਆ ਹਾਕਮ ਜਿਹੜਾ ਨੂਰਦੀਨ ਸੀ ਇਹ ਸਾਰੀਆਂ ਇੱਟਾਂ ਸੋ ਚੁਕਵਾ ਕੇ ਲੈ ਗਿਆ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਤਾਂ ਉਹਨੂੰ ਕੋਈ ਬਚਨ ਕੋ ਬਚਨ ਨਹੀਂ ਕੀਤਾ ਸੀ ਅਤੇ ਮਹਾਰਾਜ ਜੀ ਨੇ ਇੰਨਾ ਬਚਨ ਜ਼ਰੂਰ ਕੀਤਾ ਸੀ ਕਿ ਸਾਡਾ ਵੀ ਕੋਈ ਸਿੱਖ ਆਵੇਗਾ ਜਿਹੜਾ ਇਹ ਇੱਟਾਂ ਨੂੰ ਵਾਪਸ ਲਿਆ ਕੇ ਗੁਰੂ ਕੇ ਸਰੋਵਰ ਦੀਆਂ ਪ੍ਰਕਰਮਾ ਵਿੱਚ ਹੀ ਲਾਵੇਗਾ। ਉਹਨਾਂ ਬਚਨਾਂ ਮੁਤਾਬਕ ਫਿਰ ਬਾਅਦ ਵਿੱਚ ਸਤਿਗੁਰਾਂ ਦੇ ਬਚਨ ਪੂਰੇ ਹੋਏ ਮਿਸਲਾਂ ਦੇ ਰਾਜ ਵੇਲੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਭਾਈ ਬੁੱਧ ਸਿੰਘ ਜੀ ਫੈਜਲਪੁਰੀਆ ਇਹਨਾਂ ਦੀ ਜਦੋਂ ਮਿਸਲ ਬਣੀ ਹੈ ਰਾਜ ਕਾਇਮ ਹੋਇਆ ਇਸ ਇਲਾਕੇ ਵਿੱਚ ਤਾਂ ਇਹਨਾਂ ਨੇ ਪਹਿਲਾ ਕੰਮ ਹੀ ਉਹ ਕੀਤਾ ਜੋ ਜਰਨੈਲੀ ਸੜਕ 'ਤੇ ਦਿੱਲੀ ਤੋਂ ਲਾਹੌਰ ਜਾਣ ਵਾਲਾ ਇਹੋ ਹੀ ਰਸਤਾ ਸੀ। ਨੂਰਦੀਨ ਨੇ ਆਪਣੇ ਨਾਂ 'ਤੇ ਉਹ ਰਸਤੇ ਦੇ ਉੱਪਰ ਸੋਹਣੀ ਸਰਾਂ ਬਣਾਈ ਸੀ ਉਹ ਇੱਟਾਂ ਉੱਥੇ ਲਾਈਆਂ ਸਨ ਜਿਹੜੀ ਨੂਰ ਦੀ ਸਰਾਂ ਵੱਜਦੀ ਸੀ। ਪਿੰਡ ਦਾ ਨਾਮ ਵੀ ਇਹਨੇ ਪਿੰਡ ਵਸਾ ਕੇ ਆਪਣੇ ਨਾਂ ਤੋਂ ਰੱਖਿਆ ਸੀ। ਉਹ ਇੱਟਾਂ ਸਾਰੀਆਂ ਸਰਾਂ ਉਧੇੜ ਕੇ ਅਤੇ ਸਾਰੀਆਂ ਫਿਰ ਪ੍ਰਕਰਮਾਂ ਵਿੱਚ ਇਹਨਾਂ ਸੂਰਬੀਰ ਯੋਧਿਆਂ ਨੇ ਲਾਈਆਂ ਸਨ। ਗੁਰੂ ਘਰ ਦੀ ਚੀਜ਼ ਜਿਹੜੀ ਸੀ ਗੁਰੂ ਘਰ ਵਿਖੇ ਹੀ ਵਾਪਸ ਆਈ। ਸੋ ਜਿਸ ਕੀ ਵਸਤ 'ਤੇ ਸਹਿ ਘਰ ਆਵ ਹੈ ਉਸ ਵੇਲੇ ਸਤਿਗੁਰਾਂ ਦੇ ਬਚਨ ਪੂਰੇ ਹੋਏ ਸਨ। ਇਸੇ ਹੀ ਨੂਰ ਦੀ ਸਰਾਂ ਦੇ ਰਹਿਣ ਵਾਲੇ ਸਨ ਬਾਬਾ ਬੋਤਾ ਸਿੰਘ ਜੀ। ਜਦੋਂ ਬਹੁਤਾ ਜ਼ੁਲਮ ਜ਼ਖਰੀਆ ਖਾਨ ਕਰ ਰਿਹਾ ਸੀ ਸਿੰਘਾਂ ਨੂੰ ਚੁਣ ਚੁਣ ਕੇ ਸ਼ਹੀਦ ਕਰ ਰਿਹਾ ਸੀ ਪਿੰਡਾਂ ਤੋਂ, ਸਿੰਘ ਕੋਈ ਖਾਲਸਾ ਦੇਖਣ ਨੂੰ ਨਜ਼ਰ ਨਹੀਂ ਆਉਂਦਾ ਸੀ ਅਤੇ ਮੁਗਲਾਂ ਨੂੰ ਇਹ ਭੁਲੇਖਾ ਪੈ ਗਿਆ ਸੀ ਵੀ ਸਿੰਘ ਮੁਕਾ ਦਿੱਤੇ ਗਏ ਨੇ। ਇਹਨਾਂ ਨੇ ਇੱਥੋਂ ਜੰਗਲ ਵਿੱਚ ਬੈਠਿਆਂ ਨੇ ਆਪਣੇ ਪਿੰਡ ਦੇ ਬਾਰ ਬਾਰ ਜੰਗਲ ਵਿੱਚ ਬੈਠਿਆਂ ਦੋ ਸਿੰਘਾਂ ਨੇ ਬਾਬਾ ਬੋਤਾ ਸਿੰਘ ਇਸੇ ਪਿੰਡ ਦੇ ਅਤੇ ਬਾਬਾ ਗਰਜਾ ਸਿੰਘ ਜੀ ਹੋਣਾ ਨੇ। ਸੋ ਉਸ ਵੇਲੇ ਸਾਧ ਸੰਗ ਹੈ ਜੀ, ਸਿੰਘ ਕਦੇ ਮੁੱਕ ਨਹੀਂ ਸਕਦੇ, ਸਿੰਘ ਜਿਉਂਦੇ ਨੇ। ਉੱਥੇ ਨਾਕਾ ਲਾ ਕੇ ਗੱਡਿਆਂ ਨੂੰ ਖੋਤੇ ਨੂੰ ਟੈਕਸ ਲਾ ਕੇ ਸਾਬਤ ਕੀਤਾ ਸੀ। ਸੋ ਉਹਨਾਂ ਦਾ ਵੀ ਇੱਥੇ ਸਥਾਨ ਸੋਹਣਾ ਬਣਿਆ ਹੋਇਆ, ਆਪ ਜੀ ਦਾ ਵੀ ਜਨਮ ਸਥਾਨ ਬਣਿਆ ਹੋਇਆ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦਾ। ਇਉਂ ਇਹ ਪਿੰਡ ਨੂਰ ਦੀ ਸਰਾਂ ਆਪ ਜੀ ਦਾ ਨਗਰ ਸੀ ਅਤੇ ਆਪ ਜੀ ਦੇ ਪਿਤਾ ਜੋ ਸਨ ਉਹ ਵੀ ਬੜੇ ਵਿਦਵਾਨ ਸਨ। ਉਹਨਾਂ ਦੀ ਇਹੋ ਹੀ ਇੱਛਾ ਸੀ ਕਿ ਪੁੱਤਰ ਨੂੰ ਵਿਦਵਾਨ ਬਣਾਉਣਾ ਹੈ, ਗੁਰਮੁਖ ਬਣਾਉਣਾ ਹੈ। ਇਸ ਇੱਛਾ ਨੂੰ ਲੈ ਕਰਕੇ ਉਹਨਾਂ ਨੇ ਵਿੱਦਿਆ ਪੜ੍ਹਾਉਂਦੀ। ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਬੁੱਧੀ ਵੀ ਛੋਟੇ ਹੁੰਦਿਆਂ ਬੜੀ ਸ੍ਰੇਸ਼ਟ ਅਤੇ ਬਹੁਤ ਕਮਾਲ ਦੀ, ਬਹੁਤ ਤੇਜ਼ ਤੀਖਣ ਬੁੱਧੀ ਸੀ। ਆਪ ਜੀ ਕਹੀ ਗੱਲ ਨੂੰ ਉਸੇ ਵੇਲੇ ਪਕੜ ਲੈਂਦੇ ਸਨ, ਕਦੇ ਭੁੱਲਦੀ ਨਹੀਂ ਸੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਉਸ ਵੇਲੇ ਮਸ਼ਹੂਰ ਸਨ ਸਿੱਖ ਪੰਥ ਵਿੱਚ ਦਮਦਮੀ ਟਕਸਾਲ ਦੇ। ਸੋ ਉਸ ਵੇਲੇ ਪੰਜਵੇਂ ਮੁਖੀ ਸਨ ਜਥੇਦਾਰ ਜੀ, ਗਿਆਨੀ ਸੰਤ ਸਿੰਘ ਜੀ, ਬਹੁਤ ਵੱਡੇ ਵਿਦਵਾਨ ਸਨ। ਹਰਿਮੰਦਰ ਸਾਹਿਬ ਦੇ ਵਿੱਚ ਵੀ ਉਹ ਕਥਾ ਕਰਦੇ ਰਹੇ ਨੇ ਸ਼੍ਰੀ ਮੁੱਖ ਵਾਕ ਆਏ ਦੀ। ਇਸ ਤਰੀਕੇ ਨਾਲ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਵੀ ਕਰਦੇ ਰਹੇ ਨੇ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਕੋਲ ਆਪ ਜੀ ਦੇ ਪਿਤਾ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਦੋਂ 14-15 ਸਾਲ ਦੇ ਹੋਏ
ਉਹਨਾਂ ਦੇ ਸਪੁਰਦ ਕੀਤਾ ਵੀ ਇਹਨਾਂ ਨੂੰ ਵਿਦਵਾਨ ਬਣਾ ਦੇ। ਉੱਥੇ ਆਪ ਜੀ ਨੇ ਬੜੀ ਲਗਨ ਨਾਲ ਭਾਵਨਾ ਨਾਲ ਰਹਿ ਕੇ 15 ਸਾਲ ਦੇ ਕਰੀਬ ਵਿੱਦਿਆ ਉਹਨਾਂ ਤੋਂ ਪੜ੍ਹੀ। ਸੰਸਕ੍ਰਿਤ ਆਦਿਕ ਵੀ, ਗੁਰਮਤਿ ਦੀ ਜਿੰਨੀ ਸਾਰੀ ਵਿੱਦਿਆ ਸੀ ਉਹ ਵੀ, ਸੰਸਕ੍ਰਿਤ ਵੀ, ਕਾਵਿ ਰਚਨਾ ਵੀ, ਭਾਰਤੀ ਸੰਸਕ੍ਰਿਤੀ, ਹੋਰ ਕਾਵਿ

ਭਾਵੇਂ ਆਪ ਜੀ ਸੋਹਣਾ ਇਤਿਹਾਸ ਤੋਂ ਜਾਣੂ ਹੋ ਗਏ ਸੀ, ਇਤਿਹਾਸ ਲਿਖਣ ਲੱਗ ਪਏ ਸੀ, ਪਰ ਮਨ ਵਿੱਚ ਆਇਆ ਵੀ ਸਤਿਗੁਰਾਂ ਦਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਾਵਿ ਰਚਨਾ ਵਿੱਚ ਬ੍ਰਿਜ ਭਾਸ਼ਾ ਵਿੱਚ ਸੋਹਣੀ ਕਵਿਤਾ ਬਣਾ ਕੇ ਇਤਿਹਾਸ ਲਿਖੀਏ। ਜਦੋਂ ਆਪ ਜੀ ਨੂੰ ਕਵਿਤਾ ਲਿਖਣ ਦਾ ਅਭਿਆਸ ਸੰਪੂਰਨ ਹੋ ਗਿਆ, ਸੋਹਣੀ ਕਵਿਤਾ ਆਪ ਜੀ ਛੰਦਾਬੰਦੀ ਰਚਣ ਲੱਗ ਪਏ, ਤਾਂ ਫਿਰ ਆਪ ਜੀ ਦੇ ਮਨ ਵਿੱਚ ਇਹ ਫੁਰਨਾ ਸਤਿਗੁਰਾਂ ਨੇ ਦਿੱਤਾ। ਉਸ ਦੇ ਵਾਸਤੇ ਫਿਰ ਆਪ ਜੀ ਬੋੜੀਆਂ ਨਗਰ ਤੋਂ ਫਿਰ ਅੰਮ੍ਰਿਤਸਰ ਆਏ ਵਾਪਸ, ਅਤੇ ਉੱਥੇ ਜਿੰਨੀਆਂ ਵੀ ਜਨਮ ਸਾਖੀਆਂ ਸਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸੰਬੰਧਿਤ ਨਾਲ, ਉਹ ਸਾਰੇ ਇਤਿਹਾਸਾਂ ਨੂੰ ਇਕੱਠੇ ਕਰਕੇ ਆਪ ਜੀ ਨੇ ਆਪਣੇ ਕੋਲ ਪ੍ਰਾਪਤ ਕੀਤਾ, ਜਿਹਦੇ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜੋ ਭਾਈ ਬਾਲਾ ਜੀ ਨੇ ਸੁਣਾਇਆ ਸੀ ਸਾਰਾ ਇਤਿਹਾਸ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਰਹਿਣ ਕਰਕੇ, ਉਹ ਵੀ ਭਾਵੇਂ ਜਨਮ ਸਾਖੀ ਆਪ ਜੀ ਨੇ ਲਈ, ਜੋ ਹਿੰਦਾਲੀਆਂ ਨੇ ਵਿਗਾੜ ਵੀ ਦਿੱਤੀ ਸੀ ਜਿਹਦੇ ਵਿੱਚ, ਪਰ ਆਪ ਜੀ ਨੇ ਸਾਰਾ ਇਤਿਹਾਸ ਗ੍ਰਹਿਣ ਕਰਕੇ ਚੰਗੀ ਤਰ੍ਹਾਂ ਪੜਚੋਲ ਕੇ ਉਸੇ ਨੂੰ ਮਨਜ਼ੂਰੀ ਦਿੱਤੀ, ਉਹਨੂੰ ਸੋਧ ਕੇ ਜਿੱਥੇ ਕੋਈ ਉਹਨਾਂ ਨੇ ਫਰਕ ਪਾਇਆ ਸੀ ਉਹਨੂੰ ਕੱਢ ਕੇ ਅਤੇ ਬਹੁਤ ਸਵਾਰ ਕੇ ਸੋਹਣੀ ਕਵਿਤਾ ਬਣਾ ਕੇ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਆਪ ਜੀ ਨੇ ਗ੍ਰੰਥ ਰਚਿਆ ਹੈ। ਔਰ 2 ਸਾਲ ਆਪ ਜੀ ਨੂੰ ਲੱਗੇ ਸੰਨ 1821 ਤੋਂ ਪ੍ਰਾਰੰਭ ਕਰਕੇ ਆਪ ਜੀ ਨੇ ਬੂੜੀਆਂ ਨਗਰ ਵਿੱਚ ਗ੍ਰੰਥ ਲੈ ਕੇ ਸਾਰਾ ਇਕੱਠਾ ਕਰਕੇ ਇਤਿਹਾਸ, ਅਤੇ ਉਹ ਤੋਂ ਆਪ ਜੀ ਨੇ ਕਵਿਤਾ ਬਣਾ ਕੇ ਇਹ ਗ੍ਰੰਥ ਰਚਿਆ ਹੈ। ਬੂੜੀਆਂ ਨਗਰ ਵਿੱਚ ਆ ਕੇ ਆਪ ਜੀ ਨੇ ਇਹ ਗ੍ਰੰਥ ਸ਼ੁਰੂ ਕੀਤਾ ਸੀ ਸੰਨ 1821 ਈਸਵੀ ਵਿੱਚ। 2 ਸਾਲ ਦੇ ਵਿੱਚ ਭਾਵੇਂ ਬਹੁਤ ਵੱਡਾ ਗ੍ਰੰਥ 4 ਪੋਥੀਆਂ ਵਿੱਚ ਇਤਿਹਾਸ ਹੈ, ਅਤੇ ਸਾਧ ਸੰਗਤ ਜੀ ਇਹਦੇ 9700 ਬੰਦ ਨੇ, ਪੂਰੇ 9700 ਬੰਦ, 10,000 ਦੇ ਕਰੀਬ। ਸੋ ਇਸ ਤਰੀਕੇ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ 300 ਹੀ ਘੱਟ ਨੇ, 20 ਪ੍ਰਕਾਰ ਦੇ ਛੰਦ ਆਪ ਜੀ ਨੇ ਵਰਤੇ ਨੇ, ਭਾਵੇਂ ਜ਼ਿਆਦਾਤਰ ਵਰਤੋਂ ਸੋਰਠਾ ਚੌਪਈ ਦੋਹਰੇ ਕਬਿੱਤ ਅਤੇ ਸਵਈਆ ਦੀ ਕੀਤੀ, ਪਰ 20 ਪ੍ਰਕਾਰ ਦੇ ਛੰਦ ਆਪ ਜੀ ਨੇ, ਕਮਾਲ ਛੰਦਾਬੰਦੀ ਦੀ ਹੈ, ਏਡਾ ਵੱਡਾ ਕਵੀ ਕੋਈ ਅਜੇ ਤੱਕ ਨਹੀਂ ਹੋ ਸਕੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਕਰਕੇ ਆਪ ਜੀ ਦੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਆਪ ਜੀ ਨੇ ਉੱਥੇ 2 ਸਾਲਾਂ ਦੇ ਵਿੱਚ ਏਡਾ ਭਾਰੀ ਗ੍ਰੰਥ, ਕਿੰਨੀ ਕਰੜੀ ਮਿਹਨਤ ਸੀ, ਬੂੜੀਆਂ ਨਗਰ ਵਿੱਚ ਰਹਿ ਕੇ ਹੀ ਸੰਨ 1821 ਤੋਂ ਲੈ ਕੇ 1823 ਦੇ ਵਿੱਚ 23 ਤੱਕ ਆਪ ਜੀ ਨੇ ਸੰਪੂਰਨ ਕਰ ਲਿਆ ਸੀ। ਇਹ ਵੀ ਕਮਾਲ ਸੀ ਵੀ ਇੱਕ ਅਧਿਆਏ ਜਦੋਂ ਰਚ ਲੈਂਦੇ ਪੂਰਾ ਆਪ ਜੀ, ਤਾਂ ਉਸ ਵੇਲੇ ਉਹਦੀ ਕਥਾ ਸੰਗਤ ਵਿੱਚ ਬੈਠ ਕੇ ਕਰਦੇ ਸਨ, ਸਰੋਤੇ ਸੁਣ ਕੇ ਬਹੁਤ ਖੁਸ਼ ਹੁੰਦੇ ਸੀ, ਸਵਾਲ ਵੀ ਆਪ ਜੀ ਨੂੰ ਕਰਦੇ ਸੀ ਕਿ ਅਸੀਂ ਤਾਂ ਇਸ ਤਰ੍ਹਾਂ ਸੁਣਦੇ ਆਏ ਹਾਂ, ਤੁਸੀਂ ਆਪਣੇ ਮੁੱਖ ਤੋਂ ਹੋਰ ਤਰ੍ਹਾਂ ਸਾਖੀ ਸੁਣਾਉਂਦੇ ਹੋ, ਕਿਉਂਕਿ ਆਪ ਜੀ ਸੋਧ ਕੇ ਜੋ ਵਿਗਾੜ ਪਾਏ ਸੀ ਹਿੰਦਾਲੀਆਂ ਨੇ, ਉਹ ਜਿੰਨੇ ਇਤਿਹਾਸ ਹੋਰ ਇਕੱਠੇ ਕੀਤੇ ਸੀ ਗੁਰਸਿੱਖਾਂ ਦੇ ਸਾਂਭੇ ਹੋਏ ਸਾਖੀਆਂ, ਉਹਨਾਂ ਤੋਂ ਸੋਧ ਕੇ ਆਪ ਜੀ ਸੋਹਣੀ ਕਵਿਤਾ ਬਣਾ ਕੇ ਇਤਿਹਾਸ ਸੁਣਾਉਂਦੇ ਸਨ, ਉਹਦੀ ਕਥਾ ਆਪ ਕਰਦੇ ਸੀ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ। ਇਉਂ ਸਰੋਤਿਆਂ ਦੀ ਖੁਸ਼ੀ ਹੁੰਦੀ, ਇੱਥੋਂ ਤੱਕ ਵੀ ਲਿਖਿਆ ਵੀ ਜਦੋਂ ਇਹ ਲਿਖਿਆ ਜਾ ਰਿਹਾ ਸੀ ਤੇ ਉਸ ਵੇਲੇ ਕਈ ਉਤਾਰਾ ਵੀ ਕਰੀ ਜਾਂਦੇ ਸੀ ਗੁਰਸਿੱਖ ਕਿ ਇਹ ਕਥਾ ਬਹੁਤ ਸੋਹਣੀ ਹੈ, ਹੋਰ ਗੁਰਦੁਆਰਿਆਂ ਵਿੱਚ ਜਾ ਕੇ ਵੀ ਆਪਾਂ ਕਥਾ ਕਰਾਂਗੇ, ਇਹ ਚਾਅ ਪੈਦਾ ਹੁੰਦਾ ਸੀ ਇਹਨਾਂ ਰਸ ਕਵਿਤਾ ਦੇ ਵਿੱਚ। ਸੋ ਇਸ ਕਰਕੇ 2 ਸਾਲਾਂ ਦੇ ਵਿੱਚ ਉੱਥੇ ਰਹਿ ਕੇ ਆਪ ਜੀ ਨੇ ਇਹ ਕਥਾ ਲਿਖੀ ਹੈ, ਜਿਹਦੇ ਤੋਂ ਆਪ ਜੀ ਦੀ ਬਹੁਤ ਮਸ਼ਹੂਰੀ ਹੋਈ ਵੀ ਬੜੇ ਵੱਡੇ ਕਵੀ ਨੇ, ਬੜੀ ਸੋਹਣੀ ਕਥਾ ਲਿਖੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ, ਸਾਰੇ ਪ੍ਰਸਿੱਧੀ ਆਪ ਜੀ ਦੀ ਹੋ ਗਈ, ਇਹ ਵਿਦਵਾਨ ਜਾਣ ਕੇ ਹੀ ਆਪ ਜੀ ਨੂੰ ਫਿਰ ਰਾਜਾ ਉਦੈ ਸਿੰਘ ਕੈਂਥਲ ਵਾਲਾ ਜਿਹੜਾ ਸੀ, ਅਤੇ ਉਹਨੇ ਆਪ ਜੀ ਨੂੰ ਆਪਣੇ ਕੋਲ ਬੁਲਾ ਲਿਆ, ਸਮੇਤ ਪਰਿਵਾਰ ਦੇ ਬੜੇ ਸਨਮਾਨ ਨਾਲ ਰੱਖਣਾ ਕੀਤਾ, ਅਤੇ ਆਪ ਜੀ ਨੂੰ ਸਾਰੀ ਸਹੂਲਤ ਦਿੱਤੀ ਕਿ ਇੱਥੇ ਹੋਰ ਵੀ ਰਚਨਾ ਕਰੋ, ਜਿੱਥੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਹ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ। ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਸੋ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਵੀਕਡੇ ਦੇ ਵਿੱਚ ਸ਼ਾਮ ਦੇ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਿਮਰਨ ਹੁੰਦੇ ਨੇ ਅਤੇ ਸ਼ਨਿਚਰ ਅਤੇ ਐਤਵਾਰ ਅੰਮ੍ਰਿਤ ਵੇਲੇ 5:15 to 7 ਤੱਕ ਹੁੰਦਾ ਹੈ। ਵੱਧ ਤੋਂ ਬਾਅਦ ਪਹੁੰਚਣ ਦੀ ਕਿਰਪਾਲਤਾ ਕਰੋ, ਆਪਣੇ ਸਾਥੀਆਂ ਨੂੰ ਜਾਣਕਾਰਾਂ ਨੂੰ ਵੀ ਦੱਸ ਕੇ ਨਾਲ ਲਿਆਉਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਨੇ ਦੋਹਰੇ ਦੇ ਵਿੱਚ ਸਾਨੂੰ ਦਰਸਾਇਆ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹੀ ਇੱਕ ਰਸਤਾ ਹੈ ਕਿ ਨਾਮ ਜਪ ਕੇ, ਗੁਰਮੰਤਰ ਦਾ ਜਾਪ ਕਰਕੇ ਅਤੇ ਇਸ ਸੰਸਾਰ ਤੋਂ ਪਾਰ ਹੋਇਆ ਜਾ ਸਕਦਾ ਹੈ। ਹੋਰ ਇਸੇ ਇਹੀ ਬੇਨਤੀ ਹੈ ਅਤੇ ਬਾਕੀ ਜਿੰਨਾ ਵੀ ਹੋ ਸਕੇ ਜਿਹੜੇ ਠੀਕ ਤਰ੍ਹਾਂ ਬੈਠ ਸਕਦੇ ਨੇ ਪਰ ਮਹਾਰਾਜ ਦੇ ਚਰਨਾਂ 'ਚ ਲਾਗੇ ਹੋ ਕੇ ਬੈਠਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ぐるはぐるはぐるはぐるはぐるはぐる

Good.

Good,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਬਿਨਾਸੀ। ਤਾਂ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਰਾਤੀ ਵਾਹ ਨ ਲੱਗਈ ਭਾਵ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ। ਦੁੱਖ ਲੱਗਾ ਨ ਪਹਾਈ, ਸਤਿਗੁਰ ਪੂਰਾ ਭੇਟਿਆ। ਜਿਨ ਬੰਤ ਬਣਾਈ, ਰਾਮ ਨਾਮ ਔਖਦ ਦੀਆ। ਏਕਾ ਲਿਵਲਾਈ ਰਹਾਉ, ਰਾਖ ਲੀਏ ਤਿਨ ਰੱਖਣ ਹਾਰ। ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨਹਿ ਛੁੱਟਾ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਦੇਹੋ ਨਾਨਕ ਕੇ ਮੀਤ, ਸੋਹਿਲਾ ਰਾਗ ਗੌੜੀ ਦੀਪਕੀ। ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਹੈ। ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ। ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖੈ ਗਾ ਦੇਵਣ ਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾ ਤੇ ਕਮਲ ਸੰਭਾਰ। ਸੰਬਤ ਸਾਹਾ ਲਿਖਿਆ, ਮਿੱਤਰ ਪਾਵ ਹੋ ਤੇਲ। ਦੇਹੋ ਸੱਜਣ ਅਸੀਸੜੀ, ਅੱਜ ਹੋਵੇ ਸਾਚੂ ਮੇਲ। ਕਰ ਕਰੇ ਹੋ ਪਹੁੰਚਾ, ਸੱਦੜੇ ਨਿਤ ਪਵਨ।

ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਫੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ ਹੋਏ ਜਾ ਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨੈ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚੱਲਹਿ ਚੁੱਭੈ ਦੁਖ ਪਾਵਹਿ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ

ਆਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਦ ਘਟਾ ਦਿਨ ਸੁਰੈਣ ਆਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪੀਆ ਵੈ ਹੁਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਕੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ

ਜਿਸ ਪਾਸ ਬੈਠਿਆ ਸੋ ਹੀ ਹੈ।

ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ ਭਾਂਡਾ ਹੱਛਾ ਸੋਏ ਜੋ

ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬ ਹੂੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੁਖ

ਕੁਆ ਪੂਜਣਾ ਅੱਗਾ ਗਿਆ ਨਾ ਸੋਹੇ ਪਾਤਲ ਪਤਲ ਲੱਖ ਅਗਸ ਅਗਸ ਉੜਕ ਉੜਕ ਭਰਤ ਕੀ ਵੀਤ ਕਹਿਣਕ ਬਾਤ ਸਹਿਸ ਅਠਾਰਾਂ ਕਹਿਣਕ ਦੀ ਬਾਸ ਲੋਕ ਧਾਤ ਲਿਖਾ ਹੋ ਤਾਂ ਲਿਖੀਆ ਲਿਖਾ ਹੋ ਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪੇ ਸਾ ਲਾਹੀ ਸਾ ਲਾਹੀ ਇਤੀ ਸੁਪਨ ਪਾਈਆ ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਆਂ ਹਸਮਨ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ।

ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੈ ਵੱਡਾ ਸਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਉੱਚਾ ਹੋਵੇ ਕੋਈ ਤੇ ਸੁੱਚੇ ਕੋਈ ਜਾਣੇ ਸੋਏ ਜੀਵਨ।

ਵਿਕਾਰ ਕੀਤੀ ਲੈ ਲੈ ਮੁਕਰਪਾਹੀ ਕੀਤੀ ਮੂਰਖਾਹੀ ਖਾਹੀ ਕੀਤੇ ਅਨੁਕ ਭੁਗ ਸਰ ਮਾਰੇ ਪੇਦਾ ਤੇਰੀ ਦਾ ਤਾਰੂ ਬੰਦ ਕਲਾ ਸੀ ਭਾਣੇ ਹੋ ਹੋਰ ਆਖ ਨ ਸਕੈ ਕੋਈ ਜੀ ਕੋ ਖਾਏ ਕੋ ਆਖ ਨ ਪਾਏ ਉਹ ਜਾਣ ਜੀਤੀ ਆ ਮੋਹ ਖਾਏ ਆਪੇ ਜਾਣ ਆਪੇ ਦੇ ਆਖੇ ਹਸੇ ਪਹਿਕੇ ਕੇ ਜਿਸ ਨੂੰ ਬਖਸੇ ਸਿਫਤ ਸਾਰਾ ਹੋ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਰ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਮੁਲ ਆਵਹਿ ਮੁਲ ਜਾਹਿ ਮੁਲ ਭਾਇ ਮੁਲ ਸਮਾਹੀ ਮੁਲ ਧਰਮ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਕਮਲ ਬਖਸੀ

ਖਦੇ ਆਖੇ ਸੋਰ ਨਾ ਮੰਨਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੀ ਕਹਿ ਕਹਿ ਉਠੜ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇਵਲ ਭਾਵੈ ਤੇਵਲ ਹੋਏ ਨਾਨਕ ਜਾਣਾ ਸਾਚਾ ਸੋਏ ਜੀ ਕੋ ਆਖਾ ਬੋਲ ਵਿਗਾੜੂ ਤਾਲਕੀਆ ਸਰਗਾ ਵਾਰਾ ਗਾ ਵਾਸ ਸੁਰ ਦਰ ਕਿਹਾ ਸੁਖ ਕਰਕੇ ਹਾਜਤ ਬੈਸਲ ਬਸਮਾਲੀ ਵਾਦੀ ਨਾਦ ਅਨੇਕਾਂ ਸੰਖਾ ਕੀਤੀ ਬਾਵਣ ਹਾਰੇ ਕੀਤੀ ਰਾਗ ਭਰੀ ਸੁ ਕਹਿਨ ਕੀਤੀ ਗਾਵਣ ਹਾਰੇ ਗਾਵੈ ਹੈ ਤੁਹ ਨੋ ਪਾਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚੇਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰਵਰਮਾ ਦੇਵੀ ਸੋਹਣਤ ਦਸ ਬਾਰੇ ਗਾਵੈ ਦਾਸਨ ਬੈਠੀ ਦੀਪਤੇ ਆਦਰ ਨਾਲੀ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੰਡ ਕਿਸਰ ਜੁਗ ਵੇਦਾ ਨਾਲੀ ਗਾਵੈ ਮੋਹਣੀ ਅਮਨ ਮੋਹਣ ਸੁਰਗਾਮਸ ਪਿਆਲੇ ਗਾਵਨ ਲਤਨ ਪਾਏ ਤੇਰੀ ਅਸਰ ਤੀਰਥ ਨਾਲੀ ਗਾਵੈ ਜੋਤ ਮਹਾਮਲ ਸੁਆ ਗਾਵੈ ਖਾਣ ਚਾਰੀ ਗਾਵੈ ਖੰਡ ਮੰਡਲ ਗੁਰ ਭੰਡਾ ਕਰ ਕਰ ਰੱਖੀ ਧਾੜੇ ਸਹੀ ਤਦੋਂ ਗਾਵੈ ਜੋਤ ਭਾਵਨ ਰੱਤੀ ਤੇਰੀ ਭਗਤ ਰਸਾਲੀ ਹੋਰ ਕੀਤੀ ਗਾਵਨ ਸੀ ਮੈਂ ਚਤਲਿਆ ਵੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਣ ਜਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵਿਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਡਾ ਸੰਤੋਖ ਸੰਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੀ ਕੋ ਵੇਸ ਭੁਗਤ ਗਿਆਨ ਦਇਆ ਭੰਡਾਰ ਘੜਕੜ ਵਾਜਹ ਨਾਦ ਆਪਣਾਤ ਨਾਥੀ ਸਭ ਜਾ ਕੀ ਰੇ ਜਿਸ ਦਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸੋ ਮਾਈ ਜੁਗਤ ਵਿਆ ਇੱਕ ਚੇਲੇ ਪ੍ਰਵਾਨ ਇੱਕ ਸੰਸਾਰੀ ਭੰਡਾਰੀ ਕਲਾਈ ਦੀ ਬਾਣ ਜਿਸ ਭਾਵੈ ਤਿਵ ਚਲਾਵੇ ਜਿਵ ਹੋਵੇ ਪ੍ਰਮਾਣ

सुन लो लोग भंडारू जो किस पाया सोई का वार का कवि का सृजनहार। नानक सत्य की साची कारू आदेश तिसर आदेश आद अनिल अनाद अनाहत जुग जुगी को भी सो एक दूजी बोला हो है। लख हो वह लख बीस लख लागे राया किया एक नाम जगदीश इतना पत पबिया चढ़िया ही अकीसो सुन गल्ला आकाश की। ਕੀਟਾ ਆਈ ਰੀਸੋ ਨਾਨਕ ਨਦੀ ਪਾਈ ਆਏ ਕੂੜੀ ਕੂੜਾ ਠੀਸੋ ਆਖਣ ਜੋੜ ਚੁੱਪੈ ਨਾ ਜੋਰ ਜੋਰ ਨ ਮੰਗਣ ਦੇਰ ਨ ਜੋਰ ਜੋਰ ਨਾ ਜੀਵਨ ਮਰਨ ਜੋਰ ਜੋ ਨਾ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰੂ ਜੋ ਨਾ ਯੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਂ ਪ੍ਰਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪ੍ਰਵਾਨ ਕਰਮ ਪਵੈ ਨਿਸਾਨ ਕਤ ਪਕਾਈ ਉੱਥੇ ਪਾਏ ਨਾਨਕ ਗਇਆ ਜਾਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਨ ਪਾਣੀ ਵੈਸ਼ਨ ਤਰ ਕੀਤੀ ਕਾਰ ਮਹੇਸ਼ ਕੀਤੀ ਬ੍ਰਹਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੈਂ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੀ ਕੀਤੀ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਲ ਰਿੰਦੋ ਕੀਤੀ ਅਸੁਰਤੀ ਸੇਵ ਕੀਤੇ ਨਾਨਕ ਅੰਤ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਰਾਧ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪਾਉ ਤਿੱਥੈ ਘਾਟ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਆ ਸੁਰਸਦਾਂ ਕੀ ਸੁਰ ਦਉ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਬਾਹੀ ਤਾਂ ਕਿ ਰੂਪ ਨਖਤ ਨ ਜਾਹੇ ਨਾ ਉਹ ਮਰਨ ਟਾਗੇ ਜਾਹੇ ਦਿਨਕਰ ਰਾਮ ਸਹਿ ਮਨ ਮਾਹਿ ਤਿੱਥੈ ਭਗਤ ਵਸੈ ਕੇ ਲੋ ਕਰਹਿ ਨਰਸੈ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਤ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡੋ ਜੀ ਕੋ ਕਥਾ ਇਥਾ ਅੰਤ ਨ ਅੰਤੋ ਤਿੱਥੈ ਲੋ ਅਲੋ ਅਕਾਰੂ ਜਿਵ ਜਿਵ ਹੁਕਮ ਤਵਤ ਵਿਕਾਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥ ਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰ ਅਹਰਨ ਮਤਮੇ ਦਥੀਆਰ ਭੁੱਖ ਲਗਨ ਤਪਤਾਉ ਭਾਂਡਾ ਭਾਵ ਮ੍ਰਿਤ ਤਿੱਤ ਢਾਲ ਘੜੀਆ ਸ਼ਬਦ ਸਤ

ਨਾਮ ਧਿਆਇਆ ਗਈ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹ ਨਰ ਬਰਨ ਜਾਤ ਅਰ ਪਾਤ ਮਹਿਮ ਦੇਹ ਰੂਪ ਰੰਗ ਰੇਕ ਭੇ ਕੋ ਕਹਿ ਸਕਤ ਕੇਹ ਅਚਲ ਮੁਰ ਤਨ ਭਉ ਪ੍ਰਕਾਸ਼ ਮਿਤੋ ਕਹਿ ਜਾਇ ਕੋਟਿੰਦਰਨ ਦਰ ਸਾਹਿ ਸਾਹਣ ਗਣ ਜਾਇ।

ਭੁਜੰਗ ਪ੍ਰਿਆ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੇ ਨਮਸਤੇ ਨਮਸਤੇ ਨਮਸਤੇ ਜਨਮੇ ਨਮਸਤੇ ਸੁਬਨਮੇ ਨਮੋ ਸਰਬ ਗਉਣੇ ਨਮੋ ਸਰਬ ਭਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੇ ਵਰਨੇ ਨਮਸਤੇ ਮਰਨੇ ਨਮਸਤੇ ਜਰਾਨ ਨਮਸਤੇ ਕਰਤਾਰ ਨਮੋ ਸਰਬ ਧੰਦੇ ਨਮੋਸਤ ਬੰਦੇ
ਨਮੋ ਰਾਜ ਰਾਧੇ ਨਮੋ ਸਾਜ ਸਾਜੇ ਨਮੋ ਸਾਹ ਸਾਹਿ ਨਮੋ ਮਾਹ ਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਰੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਬਦਾ ਵਿਧ ਸਿੱਧ ਮਨਵਾਸੀ ਚਰਪਟ ਛੰਦ ਤਾਪਰ ਸਾਧੁ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੀ ਅਟਲ ਸਾਜੀ ਅਖਲ ਧਰਮ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਣੇ ਸਰਵੰ ਮਾਨੇ ਸਰਵੰ ਪ੍ਰਾਣੇ ਸਰਵੰ ਤ੍ਰਾਣ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤਵਾ ਪ੍ਰਸਾਦ ਆਦਿ ਰੂਪਾਨਾਦ ਮੁਰ ਜੋਰ ਭੁਖ ਪਾਰੂ ਸਰਮਾਨ ਤਨਮਾਨ ਦੇ ਭੇਵ ਆਲ ਦਾਰੂ ਸਰਵ ਪਾਲ ਸਰਵ ਕਾਲ ਸਰਵ ਕੁਪਨ ਕਾਲ ਜਤਰ ਤਤਰ ਬਰਾਜੀ ਅਵਧੂਤ ਰੂਪ ਸਾਲੋ ਨਾਮ ਠਾਮ ਨ ਜਾਤ ਜਾ ਕਰ ਵਿਪਰੰਗ ਨ ਰੇਖ ਆਦਿ ਪੁਰਖ ਆਧਾਰ ਮੁਰਤਾ ਜੋ ਨਾਦ ਸੇਖ ਨਾਮ ਕਾਮ ਵਿਹੀਨ ਪੇਖ ਧਾਮ ਨਹ ਜਾਏ ਸਰਮਾਨ ਸਰਵਤਨ ਮਾਸਦਾ ਮਨ ਤਾਹੇ

ਕਰਨ ਨਜਾਤ ਬਸੂ ਜਾਣੀ ਕਿਹੋ ਜੇ ਤਾਤ ਮਾਤ ਨਜਾਤ ਜਾਕਰ ਜਨਮਰਨ ਬਹੀ ਨੂੰ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਂ ਨਹੀਂ ਪੁਰਤੀ ਨੂੰ ਲੋਕ ਚਾਹਦੇ ਕੀ ਵਿਖਿਆ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦਿ ਮੂਰਤ ਥਾਪ ਸਭ ਜਿ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਰ ਸਰਬ ਸਿਮਰਚਿਓ ਸੁਜੀ ਅੰਭਵ ਗਣ ਭਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਰ ਪੁਰਖਾ ਦੇ ਸੋ ਧਰਮ ਧਰਮ ਸੋ ਪਰਮ ਰਾਤ ਪੂਤਾ ਲੱਖ ਭੇਸੋ ਆਂਗ ਰਾਗ ਨਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ ਭਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤਿ ਪੁਰਖ ਦੂਤ ਗਰਭ ਗੰਜਨ ਸਰਬ ਭਜਨ ਆਦਿ ਰੂਪ ਸੂਤ ਅੰਗਹੀਨ ਭਾਗ ਨਾਤਮਿਕ ਪੁਰਖ ਪਾਰ ਸਰਬ ਨਾਇਕ ਸਰਬ ਕਾਇਕ ਸਰਬ ਕੋ ਪ੍ਰਤ ਬਾਰੂ ਸਰਬ ਗੰਤਾ ਸਰਬ ਹੰਤਾ ਸਰਬ ਤਿਅੰਤ ਭੇਕ ਸਰਬ ਸਾਸਨਾ ਜਾਨੀ ਜਿਹ ਰੂਪ ਰੰਗ ਅਰੇਕ ਭੇਕ ਕੋ ਸਰਬ ਸਾਸਨਾ ਜਾਨੀ ਜਿਹ ਰੂਪ ਰੰਗ ਅਰੇਕ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵੈ ਬਹੁ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਣਦਾਰ ਮਹਿਮਾ ਪਾਰਾ ਸੰਭੰਗ ਨਾਗਰ ਭਾਵ ਪ੍ਰਕਾਸ਼ ਨਿਸਤਰ ਨਾਸ ਆਦਨ ਬਾਹੂ ਸਾਹੁ ਸਾਹੁ ਰਾਜਨ ਰਾਜੂ ਭਾਣ ਭਾਣ ਦੇਵਨ ਦੇ ਮਾ ਮਹਾਨ ਇੰਦਰਾ ਇੰਦਰ ਬਾਲਨ ਬਾਲੂ ਰੰਕਰਨ ਕਾਲਨ ਕਾਲ ਅਨਪੂਤ ਅੰਗ ਅਭਾ ਭੰਗ ਗਤ ਮਿਤ ਪਰ ਗੁਣ ਗਣ ਉਦਾਰ ਮਨ ਗਣ ਪ੍ਰਣਾਮ ਨਿਰਭੈ ਨੇ ਕਾਮ ਆਤ ਦੁਖ ਪ੍ਰਚੰਡ ਮਿਤ ਗਤ ਅਖੰਡ ਅਲਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੈਂਡਨ ਬਾਡੈਂ ਚਾਚੀ ਛੰਦ ਤੁਰ ਪ੍ਰਸਾਦੇ ਗੋਬਿੰਦੇ ਮੱਕਨ ਦੇ ਉਦਾਰੀ ਪਾਰੇ ਹਰੀਅਮ ਕਰੀ ਨਾਮੇ ਕਾਮੇ ਭਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾਉ ਚਤੁਰ ਚੱਕਰ ਹਰਤਾਉ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਤਰੀ ਛੰਦੇ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਜਨਮੰਗ ਅਜਾਇ ਨਾ ਚਿੱਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਸਾਏ ਭਗਵਤੀ ਛੰਦ ਤਾ ਪ੍ਰਸਾਦ ਕਥਦੇ ਕੇ ਅਛਿਜ ਦਿਸਾ ਕੇ ਅਭਿਜ ਭੇਸਾ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਜਿਤ ਸੋਕੈ ਕੇ ਅਭਿਭੂਤ ਬਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਤ੍ਰਭੰਗ ਤੂ ਜਾਹੈ ਕੇ ਸੁਖ ਬਰਨ ਕੇ ਅਸੁਖ ਬਰਨ ਕੇ ਸਰਬਾ ਭਰਨ ਕੇ ਜਗਤ ਕ੍ਰਿਤੀ ਕੇ ਛਤਰੰਗ ਛਤਰੀ ਕੇ ਬ੍ਰਹਮੰਗ ਸਰੂਪ ਕੇ ਅਰਪ ਹਨੂਪ ਕੇ ਆਦਿ ਉਦੀਪ ਕੇ ਆਪ ਭੇਵੇ ਕੇ ਛਤਰੰਗ ਬਿਹੀਨ ਕੇ ਇੱਕ ਅਧੀਨ ਤੇਰੋ ਜੀਰ ਜਾ ਕਰਿ ਹਿਮਾ ਦੇਹਾ ਕਹਿ ਕੇ ਪਾਕ ਬਿਆ ਮੈਂ ਕੇ ਗੈਬਲ ਗਿਆ ਮੈਂ ਕੇ ਅਫਲ ਗੁਨਾਹੀ ਕੇ ਸਾਹਨ ਸਾਹਿ ਕੇ ਕਾਰਨ ਕੁਨਿੰਦਾ ਹੈ ਕਰੋ ਜੀ ਦੇਹੰਦ ਹੈ ਕੇ ਰਾਜ ਕਰਿ ਮੈਂ ਕੇ ਕਰਮੰ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇਸਰਬੱਤਰ ਮਾਨੇ ਇਸਦੇ ਕੇਸਰਬੱਤਰ ਮਾਨੇ ਕੇਸਰਬੱਤਰ ਦਾਨੇ ਕੇਸਰਬੱਤਰ ਗਾਉਣੇ ਕੇਸਰਬੱਤਰ ਪਾਉਣੇ ਕੇਸਰਬੱਤਰ ਦੀਸਾ ਕੇਸਰਬੱਤਰ ਪੀਸਾ ਕੇਸਰਬੱਤਰ ਰਾਜਾ ਕੇਸਰਬੱਤਰ ਸਾਜਾ ਕੇਸਰਬੱਤਰ ਦੀਨਾ ਕੇਸਰਬੱਤਰ ਲੀਨਾ ਕੇਸਰਬੱਤਰ ਜਾਹੋ ਕੇਸਰਬੱਤਰ ਭਾਹੋ ਕੇਸਰਬੱਤਰ ਦੀਸਾ ਕੇਸਰਬੱਤਰ ਪੀਸਾ ਕੇਸਰਬੱਤਰ ਕਾਲਾ ਕੇਸਰਬੱਤਰ ਪਾਲਾ ਕੇਸਰਬੱਤਰ ਹੰਤਾ ਕੇਸਰਬੱਤਰ ਗੰਤਾ ਕੇਸਰਬੱਤਰ ਭੇਖੀ ਕੇਸਰਬੱਤਰ ਭੇਖੀ ਕੇਸਰਬੱਤਰ ਕਾਜਾ ਕੇਸਰਬੱਤਰ ਰਾਜਾ ਕੇਸਰਬੱਤਰ ਸੁਖਾ ਕੇਸਰਬੱਤਰ ਭੁੱਖਾ ਕੇਸਰਬੱਤਰ ਤਰਾਣਾ ਕੇਸਰਬੱਤਰ ਪ੍ਰਾਣਾ ਕੇਸਰਬੱਤਰ ਦੀਸਾ ਕੇਸਰਬੱਤਰ ਪੀਸਾ ਕੇਸਰਬੱਤਰ ਮਾਨੇ ਕੇਸਰਬੱਤਰ ਦਾਨੇ ਕੇਸਰਬੱਤਰ ਗਾਉਣੇ ਕੇਸਰਬੱਤਰ ਕੇਸਰਬੱਤਰ ਦੇਸਾ ਕੇਸਰਬੱਤਰ ਭੇਸਾ ਕੇਸਰਬੱਤਰ ਮਾਨੇ ਸਦਾ ਪ੍ਰਧਾਨੇ ਕੇਸਰਬੱਤਰ ਜਾਪੇ ਕੇਸਰਬੱਤਰ ਥਾਪੇ ਕੇਸਰਬੱਤਰ ਭਾਨੇ ਕੇਸਰਬੱਤਰ ਮਾਨੇ ਕੇਸਰਬੱਤਰ ਇੰਦ੍ਰਾ ਕੇਸਰਬੱਤਰ ਚੰਦ੍ਰਾ ਸਰਬੰ ਕਾਲੀ ਮੈਂ ਕੇ ਪਰਮੰ ਅਫੀ ਮੈਂ ਕੇ ਆਕੁਲ ਆਲਾ ਮੈਂ ਕੇ ਸਾਹਿਬ ਕਲਾ ਮੈਂ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮੈ ਸਲੀਖਤ ਮਦਾਮੈ ਗਰਿਬਰ ਸਕਸਤਾ ਗਰਿਬਰ ਪ੍ਰਸਤਾ ਬਲੰਦਰ ਮਕਾਨੈ ਜਿਮਿ ਜਮਾਨੈ ਤਮ ਜਲ ਤਮਾਮੈ ਰੋਜੋ ਨਦਾਨੈ ਹਰਿ ਪਰੋ ਦੀ ਮੋਰ ਜਾਇ ਕਿ ਜੀਤ ਕੀ ਨੈ ਅਨੇਕ ਉਤਾਂਗੈ ਭੇਜੈ ਭਾਗੈ ਜੀਜਲ ਨਵਾਜੈ ਗੁਰਮੁਖ ਰਾਜੈ ਨਿਰਕਤ ਸੁਰੂਪੈ ਤ੍ਰਿਮੁਕਤਿ ਵਿਭੂਤੈ ਪ੍ਰਭੁਗਤ ਪ੍ਰਭਾਹਿ ਸੁਜੋਗਤ ਸੁਧਾ ਹਸਦੈਵੰ ਰੂਪੈ ਭੇਦੀ ਅਨੁਪੈ ਸਮਸਤ ਉਪਰਾਜੈ ਸਦਾ ਸਭ ਸਾਜੈ ਹੈ
समस्त सराम सदावलुकामय निर्बाध रूपय गाध हनुपय ओम अंगाध रूपय नाथ रूपय अनंगी अनामी त्रिभंगी त्रिकामी त्रिभर्गी त्रिबादी अगंधी अगाधी शुभम त्रिभागे सर्व अनुराग है त्रिभुगत स्वरूप है छेज है छूत है कि नरक प्रणासे प्रति प्रवास निरुक्त प्रभा सदैव सदा विभुगत स्वरूप है पर युगता रूप है निरुक्त सदा है विभुक्त प्रभा है अनुक्त स्वरूप है पर युगता रूप है चात्री छंद भंग है नंग है भीख है लिख है पर मैं कर मैं नाद जुगा दिया जय है बह है भूत्या तूत्या नास है दस है तंद है बंद है अभगत है बेरकत है अनास है प्रकाश है नचिंत है लिख है भीख है ढा है गह है सम है गम है नील है नाद है अनित है सुनित है जात है जाद है चरपड़ छंद प्रसाद सर्वं हंता सर्वं गंताऊ सर्वं ख्याता सर्वं ज्ञाताऊ सर्वं हर्ता सर्वं कर्ता सर्वं प्राणु सर्वं त्राणु सर्वं कर्म सर्वं धर्म सर्वं दुक्ता सर्वं मुक्ता छावन छंद प्रसाद नमो नरकनाशि सदैव प्रकाशे अनंगं स्वरूपे अभंगं विभूते परमात्म परमाते सदा सर्वसाते अगाध स्वरूपे निर्बाध विभूते अनंगी अनामी त्रिभंगी त्रिकामी निर्भंगी स्वरूपे सर्वंगी रूपे न पुत्र न पुत्र न

ਹਾਜ਼ਰ ਹੈ ਦੂਰ ਹੈ ਮਿਸਰ ਸਲਾਮੇ ਸਮਸਤ ਕਲਾਮੋ ਹੈ ਕਿ ਸਾਹਿਬ ਦਿਮਾਗੇ ਕਿ ਸਰਤ ਰਾਗੇ ਕਿ ਕਾਮਲ ਕਰੀ ਮੈਂ ਕਿ ਰਾਜ ਕਰੀ ਹੀ ਮੈਂ ਕਿ ਰਜੀ ਦਿਹਾਂਦਾ ਕਿ ਰਾਜ ਕਰੀ ਹੁੰਦਾ ਹੈ ਕਰੀ ਮੈਂ ਕਮਾਲੇ ਕੁਸਲ ਜਮਾਲ ਹੈ ਹੁਸਨ ਜਮਾਲ ਹੈ ਗਨਿਮਨਕ ਰਾਜੇ ਹਰਿ ਪੁਰਸਕਾਰ ਹੈ ਰਾਸਲ ਪਕਾਨ ਹੈ ਕਲੰਕ ਪ੍ਰਣਾਸ ਸਮਸਤ ਨਿਵਾਸ ਹੈ ਗੰਜਲ ਗਨੀਮਰ ਜਾਇਕ ਰਹੀ ਮੈਂ ਸਮਸਤ ਜਵਾਹ ਹੈ ਕਿ ਸਾਹਿਬ ਕਰਾ ਹੈ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭਗ ਹੈ ਮਦ ਭਾਰ ਸ਼ਾਨਦ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗੁਣ ਮਧਾਮ ਅਰ ਬਿਰ ਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਪਹੁ ਨਾਸ ਮੋਨ ਮਨ ਪ੍ਰਕਾਸ ਗੁਣ ਗਨ ਪ੍ਰਣਾਮ ਜਲ ਤਿਲ ਮਧਾਮ ਅਨਛਿਜ ਅੰਗ ਆਸਨ ਭੰਗ ਉਪਮਾ ਪਾਰੂ ਗਾਤ ਮਿਤ ਉਦਾਰੂ ਜਲ ਥਲ ਮੰਡ ਦੇਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁ ਨਾਸ ਧ੍ਰਿਤ ਧਰ ਤ੍ਰਾਸ ਆਗਨ ਬਾਹੁ ਏਕ ਸਦਾਹੁ ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਲ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾ ਅਣਛਿਜ ਗਾਤ ਅਜਿਜ ਨ ਬਾਤ ਅਨਝੰਜ ਗਾਤ ਅਨੰਜ ਬਾਤ ਅਨਟੁੱਟ ਭੰਡਾਰ ਠਟ ਪਰ ਆਦੀਟ ਧਰਮ ਅਤਿ ਧੀਰ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾ ਲੈ ਅਰ ਕਲ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨ ਹੈ ਜਗ ਜਨ ਸਰਬੰ ਪਰ ਹੈ ਸਰਬੰ ਕਰ ਹੈ ਸਰਪਾਸਨ ਸਰਵਨਾ ਸੈ ਕਰਣ ਕਰ ਹੈ ਬੇਸੁਮ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤ ਹੈ

ਕਿ ਦੀਨੀ ਕਹੋ ਫੂਲ ਰਾਜਾ ਹੋ ਬੈਠਾ ਹੋ ਕਹੋ ਸਿਮਟ ਭਾਈ ਸ਼ੰਕਰ ਕੈਠਾ ਹੋ ਸਿਗਰੀ ਸੇਠ ਦਿਖਾਈ ਅਚੰਭ ਭਵ ਆਦਿ ਜਗਾ ਸਰੂਸ ਜੀ ਅੰਭਵ ਅਮ੍ਰਿਤ ਛਾ ਮੇਰੀ ਤੁਮ ਕਰੋ ਸਿੱਖੋ ਬਾਰੋ ਸਿੱਖ ਸੰਘਰੋ।

ਰਿਟਰ ਤਦਕਾਲ ਕਿਰਪਾ ਦ੍ਰਿਸ਼ਟ ਤਨ ਜਾਸ਼ ਹਰ ਹੋ ਤਾ ਕੀ ਤਾਪ ਤਨ ਕਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਜੂਠ ਛਾ ਸਭ ਸਕੈ ਨ ਕੋਈ ਇਕ ਬਾਰ ਜਿੰਤ ਮਾਈ ਸੰਭਾਰਾ ਕਾਲ ਪਾਸ ਤੇ ਤਾਹਿ ਬਾਰਾ ਜਿਨ ਨਰ ਨਾਮ ਤਿਹਾਰ ਨੂੰ ਕਹਾ ਦਰ ਦੁਰ ਦੁਖ ਤੇ ਰਹਾ ਖੜਗ ਕੇ

ਸੰਕਲਨ ਵਿਆਪਤ ਕੋਈ ਅੜਿਲ ਸੁਣੇ ਗੋਂਗ ਜੋ ਜਾਹੇ ਸੋ ਰਸਨ ਪਾਵਈ ਇਸ ਨਾ ਮੂੜ ਚਿਤ ਨਾ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾਪੀ ਇੱਕ ਬਾਰ ਚਾਉ ਪਾਈ ਕੋ ਕਹਿ ਚਾਉ ਪਾਈ ਸੰਬਤ ਸਤਰਾ ਸਹਿਸ ਪੁਣ ਜਾਏ ਅਰਧ ਸਹਿਸ ਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵਾਰਾਉ ਤੀਰਸ ਤਦਰਵ ਗ੍ਰੰਥ ਸੁਧਾਰਾਉ ਸਵਈਆ।

ਨਾਨਕ ਕੀਤਾ ਗੁਰੂ ਵਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਨ ਕਰ ਧਾਰਿਆ ਪੰਚ ਦੂਤ ਦਿਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਆਤਿਤ ਕਰ ਅਨੰਦ ਵਾਜੇ ਸਾਚੀ ਲਿਵੈ ਬੰਦੇ ਨਵਾਣੀ ਦੇਹ ਨਵਾਣੀ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰਿਆ।

ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਨੇ ਪਾਈ ਹੈ ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਟ ਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਮਿੱਟੋ ਜਿਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਹ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਤਲਾਈ ਹੈ।

ਰਾਜ ਦਰਸ਼ਨਾ ਬਹੁਤ ਨਹੀਂ ਬੋਲਣਾ ਕੰਨਿਆ ਤਿੱਖੀ ਵਾਲਾ ਨਿੱਕੀ ਏ ਤਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਵਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤੂੰ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉਂ ਤੂੰ ਚਲਾਏ ਹੈ ਤੂੰ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹੱਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਵੇ ਇਹ ਸੋਹਲਾ ਸ਼ਬਦ ਸੁਹਾਵਾ

ਇਹ ਤਿੰਨ ਕੈ ਮਨ ਮਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ।

ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆਂ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰਿ ਧਿਆਇਆ।

ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ, ਫਿਰੈ ਜੋ ਬੇਤਾ ਲਿਆ ਕਹਿ, ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ।

ਆਪ ਵੇਖਿਆ ਗੁਰਮੁਖ ਸਭ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨੋ ਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸਸਿਓ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਜਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਰ ਨਾ ਜਾਣੀ, ਤੱਤੇ ਸਰ ਨਾ ਜਾਣੀ, ਗੁਰੂ ਬਾਜੋ ਤੱਤੇ ਸਰ ਨਾ ਜਾਣੀ।

ਨਿਹਾਲਿਆ ਇਹ ਹੋਵੇ ਸੰਸਾਰ ਤੁਮ ਦੇਖ ਰਹੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾ ਵੇਖਾਂ ਹਰ ਇੱਕ ਹਰ ਬਨ ਔਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੋ ਸਾਚਾ ਸੁਣਨੇ ਨੂੰ ਪਠਾਏ ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ

0: ਤੇਰੇ ਖਣ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚੇ ਤੇਰੇ ਆਖਣ ਲਾ ਕਰੁੜ ਸੱਚਾ ਸਭ ਤਣ ਸੱਚਾ ਸਭ ਜੋਰ ਸੱਚੀ ਤੇਰੀ ਸਭ ਸੱਚੀ ਸਲਾਹ ਸੱਚੀ ਤੇਰੀ ਸਿਫਤ ਸੱਚੀ ਤੇਰੀ ਸਭ ਸੱਚੀ ਸਲਾਹ ਸੱਚੀ ਤੇਰੀ ਸਿਫ ਸੱਚੀ ਸਲਾਹ ਸੱਚੇ ਤੁਧ
1: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ਼ੀ ਸੋ ਕਚਨ ਕਚ ਮਹਲਾ।

ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੱਢੇ ਜਜਮਾ ਲਿਆ ਥਾਨ ਪੈਨ ਕੋੜੇ ਯਾਰ ਮੋਹ ਕਾਲੇ ਦੁੱਧ ਚਾਲਿਆ ਤੇਰੇ ਨਰ ਤੇ ਸਿਜਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ।

0: ਪ੍ਰਾਣੀ ਵਿਸਮਾ ਧਰਤੀ ਵਿਸਮਾ ਦੁਖਾਣੀ ਵਿਸਮਾ ਸਾਲ ਗਹਿ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਵਿੜੇੜਾ ਵਿਸਮਾਦੋ ਵੇਖ ਵਡਾਣ ਰਿਹਾ ਵਿਸਮਾਦ
1: ਵਿਸਮਾਦ ਨੇੜੇ ਵਿਸਮਾਦ।

ਪਹਿਲਾਉ ਪੈ ਵਿੱਚ ਪਾਉਣ ਵਹਿਸ ਦਵਾਉ ਪੈ ਵਿੱਚ ਚੱਲਣ ਲੱਗ ਦਰੀਆਉ ਪੈ ਵਿੱਚ ਅਗਨ ਕਢਾਵੇ ਗਾਨ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਪ੍ਰੈਸਰ ਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨੇ ਅੰਤੋ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੀ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ

ਬੜੀ ਨਜ਼ਰ ਕਰੀ ਤਨਤਰੀ ਸਤਿਗੁਰ ਪਾਇਆ ਇਹ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਵਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਜਿਨੇ ਸੱਚੋ ਸੱਚ ਬੁਝਾਇਆ ਜਿਨੇ ਸੱਚੋ ਸੱਚ ਬੁਝਾਇਆ।

ਚਲੇ ਨੱਚਣ ਗੁਰ ਪੈਰ ਹਿਲਾਏ ਨੂੰ ਫੇਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖਿਆ ਲੋਕ ਸਹਿ ਕਰ ਜਾਏ ਰੋਟੀਆਂ ਕਾਰਨ ਬੁਰੇ ਤਾਲ।

ਜੀਉ ਪਿੰਡ ਸਭ ਦਿਸਦਾ ਦੇਖਾ ਜੇ ਅੱਖ ਗਵਾਈ ਹੈ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨਿੱਤ ਸਦਾਈ ਹੈ।

ਕੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨੇ ਸੱਚੇ ਸਿਉਂ ਚਿਤਲਾ।

ਹੋਮ ਚ ਆਇਆ ਹੋਮ ਚ ਗਿਆ ਹੋਮ ਜੰਮਿਆ ਹੋਮ ਚ ਮੁਵਾਓ ਹੋਮ ਦਿੱਤਾ ਹੋਮ ਚ ਲਾਇਆ ਹੋਮ ਚ ਕੱਟਿਆ ਹੋਮ ਚ ਗਿਆ ਹੋਮ ਚ ਯਾਰ ਕੂੜਿਆ ਹੋਮ ਚ ਪਾਪ ਨੂੰ ਵਿਚਾਰ ਹੋਮ ਚ ਨਰਕ ਸੁਰ ਗਿਆ ਤਾਂ।

ਹੌਲੀ ਸਿਰ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਆ ਕਰ ਸੁਖਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋ ਇੱਕ ਮਰ ਰੱਖਤੇ ਹਾਈਏ ਫਣਦੇ ਵੇ ਹੋ ਪਾਈਏ ਜੇ ਵੇ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਥੋੜ ਦਿਨਾਂ ਦੀ ਪਾਈਏ ਮਤਲਬ ਥੋੜੀ ਸੇਵ ਗਵਾਈਏ ਮਤਲਬ

ਔੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤੇ ਨੇਕ ਸੁਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਛ ਨਹੀਂ ਤੁਧ ਵੇਖੀ ਜਗ ਤੇ ਉਪਾਇਆ ਇੱਕ ਨਾਨੂ ਤੂੰ ਮੇਰੇ ਲੈ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧਿਆ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

0: ਸੁਣ ਲਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਪ ਸਰਵ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸੁਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਢਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਸਫਲ ਸੋ ਘਰੀ, ਜਿਤ ਰਸਨਾ ਉਚਰੈ ਹਰ ਹਰੀ ਸਫਲ ਸੋ ਵੇਲਾ ਸਫਲ ਸੋ ਘਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਸ ਵੇਲੇ ਜ਼ੁਬਾਨ ਏ ਰਸਨਾ ਉਹ ਹਰੀ ਵਾਹਿਗੁਰੂ ਦਾ ਨਾਮ ਲੈਂਦੀ ਉਚਾਰਨ ਕਰਦੀ ਹੈ ਸਤਨਾਮ ਵਾਹਿਗੁਰੂ, ਸੱਚੇ ਪਾਤਸ਼ਾਹ ਸਫਲ ਸੋ ਵੇਲਾ ਸਫਲ ਸੋ ਘੜੀ, ਉਹੀ ਵੇਲਾ ਸਫਲਾ ਉਹੀ ਘੜੀ, ਕੁਝ ਲਿਮਿਟ ਸਮਾਂ ਲੇਖੇ ਦੇ ਵਿੱਚ ਐਸਾ ਸੁਭਾਗ ਸਮਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਔਰ ਕੈਸੀ ਸਮਰੱਥਾ ਵਾਂਗ, ਕਿੱਡੀ ਵੱਡੀ ਸਮਰੱਥਾ ਉਹਦੇ ਵਿੱਚ ਸੱਚੇ ਪਾਤਸ਼ਾਹ ਜੋ ਸਾਡਾ ਮਾਲਕ ਸਾਹਿਬ ਮੇਰਾ ਅਤ ਭਾਰਾ, ਸਾਡਾ ਮਾਲਕ ਬਹੁਤ ਭਾਰੀ ਹੈ, ਬਹੁਤ ਵਜਨ ਵਾਲਾ ਹੈ, ਬਹੁਤ ਸਮਰੱਥਾ ਵਾਲਾ ਹੈ, ਭਾਰਾ ਤੋਂ ਭਾਵ ਸਮਰੱਥਾ ਵਾਲਾ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਗਰੀਬ ਨਿਵਾਜ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਅਨੇਕਾਂ ਵਾਰ ਇੱਕ ਵਾਰ ਨਹੀਂ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਸਾਡੀ ਡੰਡੌਤ ਨਮਸਕਾਰ ਹੈ। ਲੰਮੇ ਪੈਕ ਧਰਤੀ ਤੇ ਡੰਡੇ ਵਾਂਗ ਜਿਵੇਂ ਡੰਡਾ ਪਿਆ ਹੁੰਦਾ ਇਉਂ ਸਿੱਧੇ ਪੈਕ ਨਮਸਕਾਰ ਕਰਨੀ ਡੰਡੌਤ ਬੰਦਨ ਹੈ। ਡੰਡੌਤ ਬੰਦਨ ਅਨੇਕ ਵਾਰ ਅਨੇਕਾਂ ਵਾਰ ਸਰਬ ਕਲਾ ਸਮਰੱਥ, ਤੂੰ ਸੱਚੇ ਪਾਤਸ਼ਾਹ ਸਾਰੀਆਂ ਕਲਾ ਸਮਰੱਥ ਨੇ। ਕੋਈ ਅਵਤਾਰ 14 ਕਲਾ ਮੰਨਿਆ ਗਿਆ ਹੈ ਰਾਮ ਵਰਗਾ, ਕੋਈ ਸ਼੍ਰੀ ਕ੍ਰਿਸ਼ਨ ਵਰਗਾ 16 ਕਲਾ ਸੰਪੂਰਨ ਮੰਨਿਆ ਗਿਆ ਹੈ, ਲੇਕਿਨ ਸਤਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਤੇ ਸਤਿਗੁਰੂ ਉਹਦਾ ਰੂਪ ਹੈ ਜਿਨ੍ਹਾਂ ਨੂੰ ਕਿਹਾ ਸਰਬ ਕਲਾ ਸਮਰੱਥ। ਸਰਬ ਕਲਾ ਸਮਰੱਥ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਅਨੇਕਾਂ ਕਲਾ ਦੇ ਨਾਲ ਆਪ ਸੰਪੰਨ ਹੋ ਕੇ ਠਾਕੁਰ ਚੜ੍ਹਿਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਆਪ ਸੱਚੇ ਪਾਤਸ਼ਾਹ ਦਾ ਹੀ ਸਰੂਪ ਨੇ, ਪਾਰ ਬ੍ਰਹਮ ਦਾ ਰੂਪ ਨੇ, ਸੱਚੇ ਪਾਤਸ਼ਾਹ ਸਮਰੱਥ ਸਰਬ ਕਲਾ ਸਮਰੱਥ ਗੁਰਦੇਵ। ਸੋ ਸਾਰੀਆਂ ਕਲਾ ਸਮਰੱਥ ਨੇ ਗੁਰੂ ਸਾਹਿਬਾਨ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਤਾਂ ਹੀ ਉਹ ਭਾਰਾ ਹੈ ਸਰਬ ਕਲਾ ਸਮਰੱਥ ਹੋਣ ਕਰਕੇ।
ਬਹੁਤ ਵੱਡਾ ਹੈ, ਸੱਚੇ ਪਾਤਸ਼ਾਹ ਸ਼ਕਤੀਵਾਨ ਹੈ, ਬੇਸੁਮਾਰ ਹੈ। ਸਾਹਿਬ ਮੇਰਾ ਤੁਪਹਾਰਾ ਖਿਨ ਮਹਿ ਥਾਪ ਥਾਪਨ ਹਾਰਾ, ਇੱਕ ਖਿਨ ਦੇ ਵਿੱਚ ਪੈਦਾ ਕਰਨ ਵਾਲਾ ਜੀਵਨ, ਖਿਨ ਦੇ ਵਿੱਚ ਉਥਾਪਨ ਹਾਰਾ ਹੈ, ਲੈ ਜਾਣ ਵਾਲਾ ਹੈ, ਖਿਨ ਹੀ ਲਾਉਂਦਾ ਹੈ। ਸ੍ਰਿਸ਼ਟੀ ਨੂੰ ਸਾਜਣ 'ਤੇ ਵੀ, ਇਹਨੂੰ ਮੇਟਣ 'ਤੇ ਵੀ ਖਿਨ ਹੀ ਲੱਗਦਾ, ਉਹਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਹੈ। ਖਿਨ ਮਹਿ ਥਾਪ ਉਥਾਪਨ ਹਾਰਾ, ਖਿਨ ਦੇ ਵਿੱਚ ਹੀ ਜਿੱਤੇ ਕਿਰਪਾ ਹੁੰਦੀ ਹੈ ਭਾਰੀ ਪਾਤਸ਼ਾਹ ਦੀ, ਪਾਤਸ਼ਾਹ ਦੇ ਪਾਤਸ਼ਾਹ ਦੀ, ਸਰਬ ਕਲਾ ਸੁਮਰੱਥ ਗੁਰਦੇਵ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਖਿਨ ਮਹਿ ਥਾਪ ਥਾਪਨ ਹਾਰਾ, ਖਿਨ ਦੇ ਵਿੱਚ ਹੀ ਉਹਨਾਂ ਜਗਿਆਸੂਆਂ ਦੇ, ਗੁਰਮੁਖਾਂ ਦੇ ਹਿਰਦੇ ਵਿੱਚ ਗਿਆਨ ਨੂੰ ਥਾਪ ਦਿੰਦਾ ਹੈ, ਆਪਣਾ ਗਿਆਨ ਕਰਾ ਦਿੰਦਾ ਹੈ, ਅਗਿਆਨ ਨੂੰ ਥਾਪਨ ਹਾਰਾ ਤੋਂ ਭਾਵ ਚੱਕ ਦਿੰਦਾ ਹੈ, ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਮੇਟ ਦਿੰਦਾ ਹੈ। ਇਹ ਵੀ ਖੈਨੀ, ਜਦੋਂ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਖੈਨੀ ਲੱਗਦਾ ਹੈ। ਸਿਆਣੇ ਵਿਦਵਾਨ ਕਹਿੰਦੇ ਨੇ ਜਦੋਂ ਕਿਰਪਾ ਹੋਣ 'ਤੇ ਆਉਂਦੀ, ਇਸ ਬਿਨ ਅਵਰ ਨਾ ਕੋਈ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ, ਉਹਦੇ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ ਹੈ, ਸਾਨੂੰ ਤੇਰਾ ਹੀ ਆਸਰਾ ਹੈ। ਸਾਰੇ ਪਰਿਪੂਰਨ ਜੋ ਅਕਾਲ ਪੁਰਖ ਹੈ, ਸਾਰੇ ਪਰਿਪੂਰਨ ਵੀ ਹੋਈ, ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਉਹਦੇ ਬਿਨਾਂ ਹੈ ਦੂਜਾ ਨਹੀਂ, ਉਹਦੇ ਬਿਨਾਂ ਕੋਈ ਆਸਰਾ ਨਹੀਂ ਹੈ, ਵੱਡਾ ਆਸਰਾ ਨਹੀਂ ਹੈ। ਸਦੀਵ ਕਾਲ ਜੋ ਆਸਰਾ ਬਣਿਆ ਰਵੇ, ਕੋਈ ਦੂਜਾ ਆਸਰਾ ਨਹੀਂ। ਜਨ ਕਾ ਰਾਖਾ ਸੋਈ, ਉਹਦੇ ਬਿਨਾਂ ਸਾਡਾ ਕੋਈ, ਸਾਡਾ ਜਨਾਂ ਦਾ ਰਾਖਾ ਹੈ ਭਾਈ ਗੁਰਸਿੱਖੋ ਸੋਈ ਓਈ, ਉਹ ਅਕਾਲ ਪੁਰਖ ਆਪ ਹੀ ਹੈ। ਸੱਚੇ ਪਾਤਸ਼ਾਹ ਨੇ ਆਪ ਹੀ ਮਿਹਰ ਕੀਤੀ, ਸਾਰੇ ਕਾਰਜ ਵੀ ਰਾਸ ਕੀਤੇ ਨੇ, ਜਿਤਵੇ ਹੋਏ, ਰੱਖਿਆ ਵੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ। ਕਰਕੇ ਆਪ ਜੀ ਨੇ ਕਿਹਾ ਸੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾਵੈ। ਮੇਰੇ ਰਾਮ ਸੱਚੇ ਪਾਤਸ਼ਾਹ, ਤੇਰੇ ਸੇਵਕ ਨੂੰ ਕੋਈ ਭਾਉ ਨਹੀਂ ਰਹਿ ਜਾਂਦਾ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕਹੋ ਭਾਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਸੱਚੇ ਪਾਤਸ਼ਾਹ ਤੂੰ ਸੰਤਾਂ ਦਾ, ਤੂੰ ਸੇਵਕਾਂ ਦਾ ਮਾਲਕ ਹੈ, ਉਹ ਤੇਰੇ ਆਸਰੇ ਰਹਿੰਦੇ ਨੇ, ਉਹਨਾਂ ਨੂੰ ਤੇਰਾ ਆਸਰਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਤੇਰੇ ਸੇਵਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ, ਜਮਦੂਤ ਆਦਿਕ ਵੀ ਉਹਨਾਂ ਦੇ ਨੇੜੇ ਨਹੀਂ ਹੁੰਦੇ ਆਉਂਦੇ ਨੇ, ਐਸਾ ਤੇਰਾ ਆਸਰਾ ਹੈ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹ, ਨਾਮ ਨੂੰ ਸੁਣ ਕੇ, ਨਾਮ ਸੁਣ ਤਾ ਜਮ ਦੂਰ ਉਹ ਭਾਗਾ, ਮਤ ਮਾਰੇ ਹਰ ਜੀ ਹੋਵੇ ਪਰਵਾਹ। ਜਿਹੜੇ ਤੇਰੇ ਪਿਆਰੇ ਬਣ ਜਾਂਦੇ ਨੇ, ਜਿਨ੍ਹਾਂ ਸਾਂਦਾ ਤੂੰ ਆਸਰਾ, ਤਿਸ ਬਿਨ ਅਵਰ ਨਾ ਕੋਈ, ਵਾਹਿਗੁਰੂ ਤੋਂ ਬਿਨਾਂ ਜਿਨ੍ਹਾਂ ਦਾ ਕੋਈ ਹੋਰ ਆਸਰਾ ਨਹੀਂ ਹੁੰਦਾ, ਇੱਕ ਦੇ ਪਾਤਸ਼ਾਹ ਹੁੰਦੇ ਨੇ ਵਾਹਿਗੁਰੂ ਦੀ ਭਗਤੀ ਕਰਨ ਵਾਲਿਆਂ। ਜਨ ਕਾ ਰਾਖਾ ਸੋਈ, ਉਹਨਾਂ ਜਨਾ ਪਿਆਰਿਆਂ ਦਾ ਰਖਵਾਲਾ ਵੀ ਆਪ ਹੀ ਹੁੰਦਾ, ਉਹ ਆਪ ਹੀ ਰੱਖਿਆ ਕਰਦਾ ਹੈ। ਸੱਚੇ ਪਾਤਸ਼ਾਹ ਉਹਨਾਂ ਦਾ ਲੋਕ ਪ੍ਰਲੋਕ ਸਵਾਰ ਦਿੰਦਾ ਹੈ। ਸ਼ਾਮ ਆਦਿਕਾਂ ਦਾ ਲੇਖਾ ਵੀ ਨਹੀਂ ਹੁੰਦਾ। ਕਰ ਕਿਰਪਾ ਅਰਦਾਸ ਸੁਣੀਜੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਦੇ ਸਨਮੁਖ ਆਪਣੇ ਵੱਲੋਂ ਵਾਹਿਗੁਰੂ ਦੇ ਨਾਮ ਦੀਆਂ, ਜਿਹਨੇ ਅੰਦਰੋਂ ਅਰਾਧਿਆ ਇੱਕ ਮਨ ਹੋ ਕੇ, ਧਿਆਨ ਅੰਤਰ ਹੋ ਕੇ, ਮਨ ਮਾਹੇ ਜਾਪ ਭਗਵੰਤ,
गुर पूरै हो दीनो मंत, मिटे सगल भै त्रास, पूर्ण होई आस। ये बख्शिशां जिथे हुंदियां ने ओह वाहिगुरु दे अगे नाम दियां बरकतां दस के उहनूं तां जपणा है। ओह रखवाला कह रहे ने कर किरपा अरदास सुनी जाए अपने वालों, शब्द नूं संपूर्ण करन लगे। साढ़े ते किरपा कर सचे पातशाह, मेर कर अरदास सुनी जाए, किरपा करके दया करके। साडी इह अरदास है दास दास पुणा धारण करके, सेवक बन के, आर तो भाव अर्ज अर्जदास, तों इह शब्द बनिया अरदास। साढ़े ते किरपा कर प्रसन्न हो के, कोई दावा नहीं सच्चे पातशाह सी करते कि इन्नी सेवा कीती, इन्ना सिमरना, हुण साडी अरदास। साढ़े अंदर ये भी हंगता आ जाती है कि असी इन्नी बाणी इन्नी इन्नी सेवा कीती, अरदास कर दे, अहीं दावा भी करते हैं भी हुण साडी ये अरदास सुननी चाहीदी है, ये अनसुनी नहीं होनी चाहीदी। धन गुरु अर्जन देव साहब महाराज किसी गल का भी थोड़ा जिन्ना भी दावा नहीं है, अपनत नहीं है, हंगता नहीं है, ममता नहीं है। एडे भगत सतगुरु हुंदे होए इन्हां सेवा सिमरन इन्हां वड्डियां सेवावां आप जी ने करवाईयां ने कीतियां ने। कर किरपा अरदास सुनी जै, तरला वाहिगुरु दे किरपा करके अरदास भी उदे सुनी जाए जो खुश हो जाए, प्रसन्न हो जाए, बख्शिश हो जाए। कर किरपा अरदास सुनी जै, अति नीवा होवे हिरदा, हिरदे विचों हूक निभे, दुखी मन दे विचों निकले, जां ते उदो सुनी जांदी जां प्यारा जिहड़ा हर वेले जुने जुड़िया होया स्वास स्वास जप नाम जपन वाला जानिया परमेश्वर दा प्यारा उहदे हिरदे विच उहनूं ते बोलना भी नहीं पैंदा, संकल्प ही वाहिगुरू हुंदा ते पूरा कर दिंदा है। जो जो चितवै साध जन सो लेता मां, जो जो चितवनी आउंदी है वाहिगुरू दे नाम जपन करके चितवनियां दुनिया दियां वासनावां खत्म हुंदियां ने। लेकिन किते कोई ना कोई परपकार वास्ते पुरना आ जांदा है। जो जो भी चितवनी हुंदी उसे वेले वाहिगुरू स्वीकार करदा है। रब दे प्यारियां दे संकल्प पूरे हुंदे ने, इच्छावां पूरियां हुंदियां ने। इक अरदास उह है जो बिना बोलियां तों पूरी हुंदी है गुरमुखां दी, नाम जपन वालियां दी। वाहिगुरू दे दर ते सच्चे पातशाह ने एक दुखी हिरदे नाल विद्वानां ने कहा है, हे महाराज सच्चे पातशाह खुदा सुनता है अरदास, जब दुआ जब दिल से होती है, खुदा सुनता है दुआ जब दिल से होती है, मुश्किल तो ये जो मुश्किल से होती है, जदों दिल दे विचों हूक निकलती है, कोई दुखी होके पुकारदा है उदों सच्चे पातशाह अरदास सुनदा, उस वेले सुनी जांदी है। और जां उस वेले सब कुछ करके अकाल पुरख नूं समर्पित कर देना, अपनी अपनत मेट के, मैं ना ही कि शहाव नहीं कि आहे ना मोरा, अवसर लज्जा राख ले सदना जन तोरा। महाराज तुहाडे जन तुहाडे सेवक हैं, तुहानू लज्जा है निम्रता पूर्वक बेनती दे रूप विच सच्चे पातशाह दे अगे कीती अरदास। साडा कुछ भी नहीं, असी कुछ भी नहीं कीता है। कबीर मेरा मुझ में कछ नहीं, जो कछ है सो तेरा, तेरा तुझको सौंपते क्या लागै मेरा। साडा ते है ही कुछ नहीं महाराज सच्चे पातशाह, जो कछ है तो
ਤੁਹਾਡਾ ਹੈ, ਜੀਵ ਆਤਮਾ ਤੁਹਾਡਾ ਰੂਪ ਹੈ। ਇਹ ਸਰੀਰ ਦੇ ਵਿੱਚ ਜੋ ਕਰੰਟ ਹੈ, ਜੋ ਆਤਮ ਸੱਤਾ ਹੈ, ਚੇਤਨ ਸੱਤਾ ਹੈ, ਜਿਹਦੇ ਕਰਕੇ ਚੱਲ ਰਿਹਾ, ਇਹ ਸਰੀਰ ਵੀ ਤਾਂ ਹੀ ਹੈ, ਤੁਹਾਡਾ ਸਾਜਿਆ ਹੋਇਆ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਹਨੇ ਇਹ ਸਮਝ ਲਿਆ ਜੀਵ ਆਤਮਾ ਪਿੰਡ ਹੈ ਹੀ ਸਭ ਕੁਝ ਉਹਦਾ ਹੈ, ਤੇ ਜੇ ਉਹਦੇ ਨੇ ਇਹਦੇ ਦੁਆਰਾ ਕਮਾਇਆ ਖੱਟਿਆ ਹੋਇਆ, ਸਾਡਾ ਕਿਵੇਂ ਹੋ ਗਿਆ? ਸਭ ਕੁਝ ਤੇ ਉਹਦਾ ਹੈ, ਸੱਚੇ ਪਾਤਸ਼ਾਹ ਤਾਂ ਹੀ ਕਿਹਾ ਸੀ, ਤੁਧ ਅੱਗੇ ਅਰਦਾਸ ਹਮਾਰੀ, ਤੇਰੇ ਅੱਗੇ ਸਾਡੀ ਅਰਦਾਸ ਆ, ਦਾਸ ਸੇਵਕ ਬਣ ਕੇ ਅਰਜ ਹੈ, ਰਜੋਈ ਹੈ। ਜੀਉ ਪਿੰਡ ਸਭ ਤੇਰਾ, ਇਹ ਜੀਵ ਆਤਮਾ ਪਿੰਡ ਸਾਰਾ ਸਰੀਰ ਤੇਰਾ ਹੀ ਹੈ, ਸਾਡਾ ਇਹਦੇ ਵਿੱਚ ਹੈ ਹੀ ਕੁਝ ਨਹੀਂ। ਅਸੀਂ ਤੇ ਝੂਠੀ ਹਉਮੈ ਐਡ ਕੀਤੀ ਹੋਈ ਹੈ, ਹਿਰਦੇ ਵਿੱਚ ਹੰਕਾਰ ਅਭਿਮਾਨ, ਇਹ ਸਰੀਰ ਮੇਰਾ ਹੈ, ਇਹ ਅਭਿਮਾਨ ਝੂਠਾ ਐਡ ਕੀਤਾ ਹੋਇਆ। ਤੁਧ ਅੱਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਜੀਵ ਆਤਮਾ ਚੇਤਨ ਸਤਾ ਸ਼ਕਤੀ, ਇਹ ਸਰੀਰ ਇਹ ਤੇ ਹੈ ਤੁਹਾਡਾ ਦਿੱਤਾ ਹੋਇਆ, ਤੁਹਾਡਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ, ਆਪ ਜੀ ਦੇ ਬਚਨ, ਸਾਰੀ ਵਡਿਆਈ ਤੁਹਾਡੀ ਹੈ, ਤੁਹਾਡੇ ਕਰਕੇ ਹੀ ਹੈ ਨਾ ਸਭ, ਕੋਈ ਨਾ ਉਹ ਨਾ ਜਾਣਾ, ਫਿਰ ਸਾਡਾ ਕੀ ਨਾਂ, ਸਾਡਾ ਤੇ ਕੁਝ ਵੀ ਨਹੀਂ ਰਹਿ ਗਿਆ, ਸਾਡਾ ਨਾਂ ਕੌਣ ਜਾਣ, ਤੁਹਾਡੇ ਕਰਕੇ ਜੋ ਕੁਝ ਆ ਅਸੀਂ ਤੁਹਾਡੇ ਕਰਕੇ। ਮੈਂ ਨਾ ਹੀ ਕਿਛ ਹਾਉ ਨਹੀਂ, ਕਛ ਆਹੇ ਨਾ ਮੋਹਰਾ, ਤਾਂ ਹੀ ਕਿਹਾ ਸੀ ਕੁਝ ਵੀ ਨਹੀਂ ਸਾਡਾ, ਨਾ ਤਨ ਸਾਡਾ, ਨਾ ਮਨ ਸਾਡਾ, ਨਾ ਇਹਦੇ ਦੁਆਰਾ, ਕਛ ਆਹੇ ਨਾ ਮੋਹਰਾ। ਜੋ ਕਮਾਇਆ ਹੈ, ਜਿਹਦਾ ਅਭਿਮਾਨ ਹੈ, ਝੂਠਾ ਹੰਕਾਰ ਧਾਰਨ ਕੀਤਾ, ਇਹ ਵੀ ਸਾਡਾ ਕੁਝ ਨਹੀਂ ਹੈ। ਕਛ ਆਹੇ ਨਾ ਮੋਹਰਾ, ਮੈਂ ਨਾ ਹੀ ਕਿਛ ਹਾਉ ਨਹੀਂ, ਕਛ ਆਹੇ ਨਾ ਮੋਹਰਾ, ਨਾ ਤਨ ਸਾਡਾ, ਨਾ ਮਨ ਸਾਡਾ, ਨਾ ਧਨ ਸਾਡਾ, ਕੁਝ ਵੀ ਨਹੀਂ। ਤਿੰਨੇ ਗੁਰੂ ਨੂੰ ਸੌਂਪ ਦਿੱਤੇ ਜਿਸ ਵੇਲੇ, ਉਦੋਂ ਬਖਸ਼ਿਸ਼ ਹੁੰਦੀ ਹੈ, ਉਦੋਂ ਅਰਦਾਸ ਸੁਣਦਾ ਹੈ ਸੱਚੇ ਪਾਤਸ਼ਾਹ ਉਸੇ ਵੇਲੇ। ਤਾਂ ਹੀ ਕਿਹਾ ਸੀ ਗੁਰੂ ਅਮਰਦਾਸ ਜੀ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਉਹਨੂੰ ਪਾਇਆ ਜਾਂਦਾ ਹੈ। ਸਾਡਾ ਹੈ ਕਛਾਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ, ਕਹੋ ਨਾਨਕ ਸਭ ਤੇਰੀ ਬੜੇ, ਕੋਈ ਨਾ ਉਹ ਨਾ ਜਾਣ। ਤਾਂ ਹੀ ਆਪਾਂ ਅਰਦਾਸ ਕਰਦੇ, ਆਪਣੀ ਹੰਗਤਾ ਮਿਟ ਜਾਵੇ ਅਰਦਾਸ ਤੋਂ ਪਹਿਲਾਂ, ਆਪਣਾ ਦਾਵਾ ਨਾ ਰਹਿ ਜਾਵੇ। ਤਾਂ ਹੀ ਇਹ ਮਹਾਤਮਾ ਅਰਦਾਸ ਇਹ ਸ਼ਬਦ ਵਰਤਦੇ ਨੇ। ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ, ਕਰ ਕਿਰਪਾ ਅਰਦਾਸ ਸੁਣੀ ਜੈ, ਕਿਰਪਾ ਕਰਕੇ ਆਪ ਸਾਡੀ ਅਰਦਾਸ ਸੁਣੋ, ਕਿਰਪਾ ਕਰਕੇ ਤਰੁੱਠ ਕੇ, ਦਇਆ ਕਰਕੇ। ਦਾਵਾ ਕੋਈ ਅਸੀਂ ਨਹੀਂ ਕਰਦੇ, ਸਭ ਕੁਝ ਹੈ ਹੀ ਤੁਹਾਡਾ, ਸਾਡੀ ਅਰਜ ਹੈ, ਦਾਸ ਸੇਵਕ ਬਣ ਕੇ ਤੁਹਾਡੇ ਅੱਗੇ ਅਰਜ ਅਰਜੋਈ ਕਰਦੇ ਹਾਂ। ਸੁਣੀ ਜੈ, ਇਹ ਕੰਨਾਂ ਵਿੱਚ ਸੁਣਨਾ ਕਰੋ, ਸਵੀਕਾਰ ਕਰ ਲਓ ਸੱਚੇ ਪਾਤਸ਼ਾਹ, ਮਿਹਰ ਕਰੋ। ਆਪਣੇ ਸੇਵਕ ਕਹੋ ਦਰਸ਼ਨ ਦੀਜੈ, ਕੀ ਮੰਗਦੇ ਹੋ? ਅਸੀਂ ਤੁਹਾਡੇ ਸੇਵਕ ਹਾਂ, ਆਪਣੇ ਸੇਵਕਾਂ ਨੂੰ ਸਾਨੂੰ ਉਹ ਦੁਨਿਆਵੀ ਵਸਤੂ, ਦੁਨਿਆਵੀ ਕੋਈ ਵਾਸ਼ਨਾ, ਕੋਈ ਆਸਾ ਤ੍ਰਿਸ਼ਨਾ ਨਹੀਂ ਹੈ। ਆਪਣੇ ਸੇਵਕ ਕਹੋ ਦਰਸ਼ਨ ਦੀਜੈ, ਸਾਨੂੰ ਆਪਣੇ ਸੇਵਕ ਨੂੰ, ਮੈਨੂੰ ਕਹੋ ਤੋਂ ਭਾਵ ਨੂੰ ਦਰਸ਼ਨ ਦੀ, ਆਪਣੇ ਪਿਆਰੇ ਦਿਦਾਰੇ ਬਖਸ਼। ਸੱਚੇ ਪਾਤਸ਼ਾਹ ਕਿਰਪਾ ਕਰੋ, ਰੱਬ ਦੇ ਪਿਆਰੇ ਨੂੰ ਜਪਦਿਆਂ ਜਪਦਿਆਂ, ਕਮਾਈ ਕਰਦਿਆਂ, ਸੇਵਾ ਸਿਮਰਨ, ਰੱਜ ਪੂਰਨ ਸੰਤੋਖ ਉਦੋਂ ਹੀ ਆਉਂਦਾ ਹੈ ਜਦੋਂ ਦਿਦਾਰੇ ਹੋ ਜਾਂਦੇ ਨੇ। ਐਸੇ ਦਿਦਾਰੇ ਨੇ ਸੱਚੇ ਪਾਤਸ਼ਾਹ ਦੇ, ਸਭ ਭੁੱਖਾਂ ਹੀ ਮਿਟ ਜਾਂਦੀਆਂ ਨੇ। ਭਰਥਰੀ ਜੀ ਯੋਗੀ ਹੋਏ ਨੇ, ਪੂਰਨ ਆਨੰਦ, ਪੂਰਨ ਟਿਕਾ, ਪੂਰਨ ਰਾਜ ਸੰਤੋਖ ਉਹਦੇ ਆਉਂਦਾ ਹੈ। ਇੱਕ ਵਾਰ ਦਰਸ਼ਨ ਹੋ ਜਾਣ ਸੱਚੇ ਪਾਤਸ਼ਾਹ, ਏਡਾ ਵੱਡਾ ਤਰਵਾਸ ਹੈ, ਏਡਾ ਵੱਡਾ ਭਰੋਸਾ ਵੱਧ ਜਾਂਦਾ ਹੈ।
ਆਨੰਦ ਹੀ ਆਨੰਦ ਹੈ। ਭਰਥਰੀ ਜੀ ਯੋਗੀ ਹੋਏ ਨੇ, ਪਹਿਲਾਂ ਗੱਲ ਨਹੀਂ ਬਣੀ, ਫਿਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਮਹਾਰਾਜ ਦੇ ਚਰਨ ਪਕੜੇ, ਸਤਿਗੁਰਾਂ ਬਾਣੀ ਉਚਾਰ ਕੇ ਨੂੰ ਸੋਹਣਾ ਉਪਦੇਸ਼ ਦਿੱਤਾ, ਅਸਲ ਯੋਗੀ ਬਣ ਗਏ। ਸਹਿਜ ਯੋਗ ਕਮਾਇਆ, ਫਿਰ ਪ੍ਰਾਣਾਯਾਮ ਕਰਨਾ ਤੇ ਸਿੱਖ ਹੀ ਲਿਆ ਸੀ ਗੋਰਖਾਦਕ, ਹੱਠ ਯੋਗ ਤੇ ਇਹਨਾਂ ਨੂੰ ਆਉਂਦਾ ਹੀ ਸੀ, ਪਰ ਖੇਡ ਨਹੀਂ ਬਣੀ ਸੀ, ਗੱਲ ਨਹੀਂ ਬਣੀ ਸੀ। ਸਹਿਜ ਯੋਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਮਨ ਨੂੰ ਸਾਧਨ ਵਾਲਾ, ਕੇਵਲ ਤਨ ਨੂੰ ਨਹੀਂ, ਮਨ ਨੂੰ ਸਾਧਨ ਵਾਲਾ ਸਹਿਜ ਯੋਗ ਜਦੋਂ ਆਪ ਜੀ ਨੇ ਕਮਾਇਆ, ਫਿਰ ਬਖਸ਼ਿਸ਼ ਹੋਈ। ਇਹਨਾਂ ਗ੍ਰੰਥ ਲਿਖਿਆ, ਉਹਦੇ ਵਿੱਚ ਲਿਖਦੇ ਨੇ ਕਿ ਇੱਕ ਵਾਰ ਹੋਏ ਦਰਸ਼ਨ ਜਾ ਕੋ, ਅਕਾਲ ਪੁਰਖ ਵਾਹਿਗੁਰੂ ਦੇ ਇੱਕ ਵਾਰ ਜੀ ਨੂੰ ਚਲਕਾਰਾ ਵੱਜ ਜਾਵੇ, ਦਰਸ਼ਨ ਹੋ ਜਾਣ ਇੱਕ ਵਾਰ, ਦੀਦਾਰੇ ਹੋ ਜਾਣ ਦੇਖਣ ਯੋਗ ਨਰੈ ਫੁਨਤਾ ਕੋ। ਉਹਦੇ ਵਾਸਤੇ ਫਿਰ ਦੁਨੀਆਂ ਦੀ ਕੋਈ ਸ਼ੈ ਬਾਕੀ ਦੇਖਣ ਯੋਗ ਰਹਿ ਹੀ ਨਹੀਂ ਜਾਂਦੀ, ਸਾਰੀ ਅੱਖਾਂ ਦੀ ਤ੍ਰਿਸ਼ਨਾ ਹੀ ਮੁੱਕ ਜਾਂਦੀ ਹੈ, ਅੱਖੀਆਂ ਨੂੰ ਸੰਤੋਖ ਆ ਜਾਂਦਾ ਹੈ, ਇੰਨਾ ਆਨੰਦ ਆ ਉਹਦੇ ਦੀਦਾਰਿਆਂ ਦਾ, ਇੱਕ ਚਲਕਾਰੇ ਦਾ ਹੀ। ਇੱਕ ਵਾਰ ਹੋਏ ਦਰਸ਼ਨ ਜਾ ਕੋ, ਇੱਕ ਵਾਰ ਹੀ ਜਿਹਨੂੰ ਦੀਦਾਰੇ ਹੋ ਜਾਣ, ਦੇਖਣ ਯੋਗ ਨਰੈ ਫੁਨਤਾ ਕੋ। ਆਪ ਜੀ ਲਿਖਦੇ ਨੇ ਫਿਰ ਕੁਝ ਵੀ ਚੀਜ਼ ਦੁਨੀਆਂ ਦੀ ਸ਼ੈ ਦੇਖਣ ਦੀ ਭੁੱਖ ਹੀ ਨਹੀਂ ਰਹਿ ਜਾਂਦੀ, ਐਸਾ ਆਨੰਦ ਹੈ, ਐਸਾ ਰੱਜ ਹੈ, ਐਸਾ ਤਰਵਾਸ ਹੈ। ਤਾਂ ਹੀ ਭਗਤ ਨਾਮਦੇਵ ਜੀ ਨੇ ਕਿਹਾ ਸੀ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ, ਸਾਰਿਆਂ ਭਵਨਾਂ ਦੇ ਮਾਲਕ ਅਕਾਲ ਪੁਰਖ ਬਹੁਤਾ ਸਮਾਂ ਨਹੀਂ, ਇੱਕ ਛਿੰਨੀ ਕਿਰਪਾ ਕਰ, ਇੱਕ ਛਿੰਨ ਦਰਸ਼ਨ ਦਿਖਾ ਦਿਓ ਤਾਂ ਕਿ ਸਦਾ ਸਦੀਵ ਕਾਲ ਆਨੰਦ ਬਣ ਜਾਵੇ ਹਿਰਦੇ ਵਿੱਚ, ਮਹਾਰਾਜ ਸ਼ਾਂਤੀ ਆ ਜਾਵੇ, ਇਹ ਇੰਦਰੀਆਂ ਦੇ ਰਸ ਕਸ ਮੁੱਕ ਜਾਣ, ਗਰੀਬ ਨਿਵਾਜ ਕਿਰਪਾ ਕਰ। ਇੱਕ ਛਿੰਨ ਦਰਸ਼ ਦਿਖਾਏ, ਇੱਕ ਛਿੰਨ ਮਾਤਰ ਚਲਕਾਰਾ ਹੀ ਦੇ ਦਿਓ। ਆਪ ਜੀ ਦੇ ਹੋਰ ਵੀ ਬਚਨ ਨੇ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀਜੈ, ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ, ਚਾਤਰਕ ਜਿਵੈ ਤੇ ਸੰਤੀ ਆ। ਆਪ ਜੀ ਦੇ ਬਚਨ ਨੇ, ਮਹਾਰਾਜ ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਜਿਨਾ ਸਮਾਨਿਤ, ਇੱਕ ਭੋਰੀ ਮਾਤਰ ਚਲਕਾਰਾ ਮਾਤਰ ਦੀਦਾਰੇ ਦੇ ਦਿਓ, ਸੱਚੇ ਪਾਤਸ਼ਾਹ ਮੇਰ ਕਰ ਦਿਓ। ਇਹ ਅਰਦਾਸ ਆਪਣੇ ਸੇਵਕ ਕਉ ਦਰਸ਼ਨ ਦੀ, ਨਾਨਕ ਜਾਪੀ ਜਪ ਜਾਪ। ਮਹਾਰਾਜ ਕਹਿੰਦੇ ਉਹ ਮੰਗਦੇ ਆ, ਦੀਦਾਰਿਆਂ ਦੀ ਭੁੱਖ ਉਹ ਤਾਂ ਹੋਵੇਗੀ ਜੇ ਹਰ ਵੇਲੇ ਜਾਪ ਜਪਣਾ ਪਵੇਗਾ, ਉਹਨੂੰ ਪੁਕਾਰਨਾ ਪਵੇਗਾ, ਰਸਨਾ ਤੇ ਜ਼ੁਬਾਨ ਤੇ ਹਿਰਦਿਓਂ ਪ੍ਰੇਮ ਲੈ ਕੇ ਭਗਤੀ ਕਰਨੀ ਪਵੇਗੀ। ਨਾਨਕ ਜਾਪੀ ਜਪ ਜਾਪ, ਜਾਪੀਆ ਹੋ ਕੇ ਜਪਣ ਵਾਲਾ ਹੋ ਕੇ ਜਾਪੀ ਹੋ ਕੇ, ਜਾਪੀਆ ਹੋ ਕੇ ਜਪ ਉਹਦਾ ਜਾਪ। ਮਹਾਰਾਜ ਕਹਿੰਦੇ ਅਸੀਂ ਇਹੋ ਹੀ ਮੰਗਦੇ ਹਾਂ ਤੁਹਾਡੇ ਕੋਲ ਹਰ ਵੇਲੇ, ਕਿ ਬੰਦਗੀ ਨੇ ਦਰਸ਼ਨ ਕਰਵਾਉਣੇ ਨੇ, ਭਗਤੀ ਕਰਕੇ ਹੀ ਦਰਸ਼ਨ ਹੁੰਦੇ ਨੇ। ਭਗਤੀ ਸਹਿਤ ਗਿਆਨ ਦਿੱਤਾ ਸੱਚੇ ਪਾਤਸ਼ਾਹ, ਭਗਤੀ ਦੇ ਦੁਆਰਾ ਬ੍ਰਹਮ ਦਾ ਗਿਆਨ ਹਿਰਦੇ ਵਿੱਚ ਹੁੰਦਾ ਹੈ। ਨਾਨਕ ਜਾਪੀ ਜਪ ਜਾਪ, ਅਸੀਂ ਜਾਪੀਏ ਹੋ ਕੇ ਹਰ ਵੇਲੇ, ਆਪ ਜੀ ਦੇ ਨਾਮ ਦਾ ਜਪ ਜਪਦੇ ਰਹੀਏ, ਹਿਰਦਿਓਂ ਜਪਦੇ ਰਹੀਏ। ਇੱਥੋਂ ਹੀ ਸ਼ੁਰੂ ਕੀਤਾ ਸੀ, ਮਨ ਮਾਹੇ ਜਾਪ ਭਗਵੰਤ, ਗੁਰਪੂਰਾ ਉਹ ਦੀਨੋ ਮੰਤ। ਪੂਰੇ ਗੁਰਾਂ ਨੇ ਇਹ ਮਸ਼ਵਰਾ ਦਿੱਤਾ, ਆਪ ਜੀ ਦੇ ਅੱਗੇ ਹੋਈ ਅਰਜੋਈ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਨਾਨਕ ਜਾਪੀ ਜਪ ਜਾਪ, ਤੁਹਾਡੇ ਜਾਪ ਹਿਰਦੇ ਵਿੱਚ ਜਪਦੇ ਰਹੀਏ, ਮਨ ਕਰਕੇ ਤੁਹਾਨੂੰ ਯਾਦ ਕਰੀਏ। ਜਪਾ ਜਾਪ ਨਾ ਵੀਸਰ ਆਦਿ ਜੁਗਾਦ ਸਮਾਏ, ਨਾ ਭੁੱਲੇ ਅਜਪਾ ਜਾਪ ਅੰਦਰੇ ਅੰਦਰ ਹੋਵੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਜਾਪ ਸਾਹਿਬ ਵੀ ਤਾਂ ਹੀ ਨਾ ਰੱਖਿਆ,
ਇੱਕ ਲੈ ਵਿੱਚ ਛੰਦਾਬੰਦੀ ਵਿੱਚ ਵਾਹਿਗੁਰੂ ਨੂੰ ਨਮਸਕਾਰਾਂ ਹੈ ਉਹਦੇ ਨਾਮਾਂ ਦਾ, ਸੱਚੇ ਪਾਤਸ਼ਾਹ ਦੇ ਬੇਅੰਤ ਨਾਮਾਂ ਦਾ, ਨਿਰਗੁਣ ਸਰੂਪ ਦੇ ਨਾਮਾਂ ਦਾ ਕਥਨ ਹੈ। ਕਮਾਲ ਦੀ ਬਾਣੀ ਹੈ। 1100 ਵਾਰ ਤੇ ਘੱਟੋ ਘੱਟ ਨਮਸਕਾਰ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿਰ ਝੁਕਾਇਆ ਹੈ ਜਿੱਥੇ ਅਨੰਤ ਨਾਮ ਨੇ, ਨਿਰਗੁਣ ਸਰੂਪ ਦੇ ਨਾਮ ਨੇ। ਐਸਾ ਜਾਪ ਸਾਹਿਬ ਆ, ਨਾਨਕ ਜਾਪੀ ਜਪ ਜਾਪ। ਮਹਾਰਾਜ ਤੁਹਾਡਾ ਜਾਪ ਹੀ ਜਪਦੇ ਰਹੇ। ਸਭ ਤੇ ਊਚ ਜਾ ਕਾ ਪ੍ਰਤਾਪ, ਜਿਸ ਵਾਹਿਗੁਰੂ ਆਪ ਜੀ ਦਾ, ਜਾ ਕਾ ਤੋਂ ਭਾਵ ਜਿਸ ਆਪ ਜੀ ਦਾ ਸਭ ਤੋਂ ਉੱਚਾ ਪ੍ਰਤਾਪ ਆ। ਮੋਹਨਾ ਉੱਚਾ ਸਭ ਤੇ ਉੱਚਾ, ਆਨ ਨਾ ਸੰਸਰ ਕੋ ਲਾਗੈ, ਢੂੰਡ ਰਹੇ ਹਮ ਮੂਚਾ। ਐ ਮੋਹਨ ਅਕਾਲ ਪੁਰਖ ਉੱਚਾ ਵਾ, ਸਾਰਿਆਂ ਤੋਂ ਉੱਚਾ, ਸਾਰਿਆਂ ਤੋਂ ਸ਼੍ਰੋਮਣੀ ਹੈ। ਜਿੰਨੇ ਦੇਵਤੇ ਨੇ ਸੱਚੇ ਪਾਤਸ਼ਾਹ, ਸਾਰਿਆਂ ਦੇ ਗੁਰੂ ਦੇਵ ਹੋ ਤੁਸੀਂ, ਸਾਰਿਆਂ ਦੇ ਮਾਲਕ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਭ ਆਪ ਜੀ ਨੂੰ ਧਿਆਉਂਦੇ ਨੇ। ਸੱਚੇ ਪਾਤਸ਼ਾਹ ਬੇਅੰਤ ਜੀਵ ਤੁਹਾਨੂੰ ਧਿਆਉਂਦੇ ਨੇ, ਸਭ ਤੋਂ ਉੱਚੇ ਨੇ ਆਪ ਜੀ, ਸਾਰਿਆਂ ਦੇ ਪੂਜਨੀਕ ਹੋ, ਸਾਰਿਆਂ ਦੇ ਮਾਲਕ, ਸਭ ਤੋਂ ਵੱਡੇ ਹੋ, ਸ਼੍ਰੋਮਣੀ ਹੋ, ਸਭ ਤੋਂ ਉੱਚਾ ਹੈ ਮੋਹਨ ਸਾਡਾ। ਮੋਹਨ ਉੱਚਾ ਸਭ ਤੇ ਉੱਚਾ, ਆਨ ਨਾ ਸੰਸਰ ਕੋਊ ਲਾਗੈ, ਤੇਰੇ ਬਰਾਬਰ ਹੋਰ ਕੋਈ ਨਹੀਂ ਹੈ। ਢੂੰਡ ਰਹੇ ਹਮ ਉੱਚਾ, ਅਸੀਂ ਬਹੁਤ ਲੱਭਿਆ, ਬਹੁਤ ਵਿਸਥਾਰ ਵਾਲੇ ਹੋ ਆਪ। ਸਭ ਤੇ ਊਚ ਜਾ ਕਾ ਪ੍ਰਤਾਪ, ਜਿਸ ਆਪ ਜੀ ਦਾ ਪ੍ਰਤਾਪ, ਪ੍ਰਭਾਵ, ਤੇਜ, ਤਪ ਸਾਰਿਆਂ ਤੋਂ ਉੱਚਾ ਵੱਡਾ ਹੈ। ਸਾਰਿਆਂ ਤੋਂ ਤੇਜ ਪ੍ਰਤਾਪ ਹੈ ਆਪ ਜੀ ਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਐਸਾ ਆਪ ਜੀ ਕੋਲੋਂ ਇਹੀ ਮੰਗਦੇ ਹਾਂ, ਤੁਹਾਡਾ ਜਪ ਜਪਦੇ ਰਹੀਏ ਕਿਤੇ ਹਰ ਵੇਲੇ। ਇੱਕ ਆਪ ਜੀ ਦੇ ਦੀਦਾਰਿਆਂ ਦੀ ਭੁੱਖ ਆ, ਦਰਸ਼ਨ ਬਖਸ਼ ਦਿਓ ਸੱਚੇ ਪਾਤਸ਼ਾਹ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚ। ਇਹ ਬਾਣੀ ਵਿੱਚ ਆਪ ਜੀ ਮੰਗਦੇ। ਸਾਨੂੰ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਨ, ਜਿੱਥੇ ਨਾਮ ਦੀਆਂ ਬਰਕਤਾਂ ਨੇ ਉੱਥੇ ਦੀਦਾਰਿਆਂ ਦੀ ਭੁੱਖ ਇੱਕੋ ਇੱਕ ਰੱਬ ਦੇ ਪਿਆਰਿਆਂ ਦੇ ਅੰਦਰ ਰਹਿ ਜਾਂਦੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਦੀਦਾਰੇ ਹੋ ਜਾਣ ਤੇ ਫਿਰ ਪ੍ਰੀਤ ਹੀ ਰਹਿ ਜਾਂਦੀ। ਹਰ ਵੇਲੇ ਰੱਬ ਦੇ ਪਿਆਰੇ ਪਿਆਰ ਹੀ ਪਿਆਰ ਰਹਿ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖ ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ।

ਮੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ।

0: ਵੱਡੇ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨਾ ਜਾਪਨ ਕਰਤਬਾ ਤੇਰਾ ਅੰਦਰ ਜੇ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਬਾਤ ਤੇਰਾ ਕਰਤਬਾ ਤੇਰੇ ਕਰ ਆਨੰਦ ਉਦਾਇ ਤੁਤ ਕਰਮਾਨ ਮਤਾ ਤੇਜ ਆਪਣਾ ਆਪ ਜਾਰ
1: ਸਰਬ ਕਲਾ ਭਰਪੂਰ ਦਿਸੈ ਜਤ ਕਦਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨਵਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਨੇ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲ

ਪੌੜੀ ਵੱਡੀ ਹੁਮਡਾ ਅਪਾਰ ਤੇਰਾ ਮਰਤਬਾ ਰੰਗ ਪਰੰਗਿਆ ਨੇਕ ਨ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੂੰ ਘਰ ਮਾਣ ਮਹੱਤਾ ਤੀਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੇ ਸਹਿਜਤ ਕਥਾ ਨਾਨਕ ਦਾ ਸੰਦਾਸ ਤੁਝਿਆ ਗਿਆ।

ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਸ ਰਾਤ ਵਿਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾ

ਗਏ ਮਿਸਤ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

0: ਨਾਨਕ ਦਾ ਸੁਣਦਾਸ ਉਦਿਆ ਕੈ ਬਿਨਵਤਾ ਸਲੋਕ
1: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਸਲੋਕ ਮਹਲਾ ਪਹਿਲਾ ਸੁੱਚੇ ਤੇਰੇ ਖੰਡ ਸੁੱਚੇ ਬ੍ਰਹਿਮੰਡ ਸੁੱਚੇ ਤੇਰੇ ਲੋ ਸੁੱਚੇ ਆਕਾਸ਼ ਸੁੱਚੇ ਤੇਰੇ ਕਰਨ ਸਰਬ ਵਿਚਾਰ ਸੁੱਚਾ ਤੇਰਾ ਅਮਰ ਸੁੱਚਾ ਦੇਵਾਨ ਸੁੱਚਾ ਤੇਰਾ ਹੁਕਮ ਸੁੱਚਾ ਫਰਮਾਨ ਸੁੱਚਾ ਤੇਰਾ ਕਰਮ ਸੁੱਚਾ ਨਿਸ਼ਾਨ ਸੁੱਚੇ ਤੇਰੇ ਆਖੇ ਲੱਖ ਕਰੋੜ ਸੁੱਚਾ ਸੁਭਤਾਨ ਸੁੱਚਾ ਸਭ ਜੋ ਸੱਚੀ ਤੇਰੀ ਸ਼ਬਦ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਤਿਆਨ ਸੱਚ ਜੋ ਮਰ ਜੰਮੈ ਸੋ ਕੱਚ ਨਿਕੱਚ ਮਹੱਲਾ।

0: ਸਤਿਗੁਰ ਏ ਨਮ ਸ੍ਰੀ ਗੁਰਦੇਵ ਨਮ ਆਠਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ
1: ਕਾਲ ਕਲੇ ਸਨਮਾਇ ਮਿਟਾਓ
0: ਸਿਮਰੋ ਜਾਤ ਬਸੰਬਰ ਏਕ
1: ਨਾਮ ਜਪਤ ਅਗਨਤ ਅਨੇਕ
0: ਵੇਦ ਪ੍ਰਾਣ ਸੁਮਤ ਸੁਧਾ ਅਖਿਰ
1: ਕਿਨੇ ਰਾਮ ਨਾਮ ਇਕ ਆਖਿਰ
0: ਕਿਨਕਾ ਏਕ ਜਿਸ ਜੀਵ ਬਸਾਵੈ
1: ਕੀ ਮਹਿਮਾ ਗਨੀ ਨ ਆਵੈ
0: ਸੰਖੀ ਏਕ ਦਰਸ ਤੁਹਾਰੋ
1: ਨਾਨਕ ਉਨ ਸੰਗ ਹੋਏ ਉਧਾਰੋ
0: ਸੁਖਮਣੀ ਸੁਖ ਅਮਰਤ ਪ੍ਰਭ ਨਾਮ
1: ਰਚਨਾ ਕੇ ਮਨ ਵਿਸਰਾਮ ਰਹਾਉ
0: ਗਸ ਮਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਮਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸਮਨ ਟਰੈ
0: ਪ੍ਰਭ ਸਿਮਰਦ ਕਿਸ ਬਿਗਨ

0: ਸਿਮਰੇ ਸੇ ਪਤਵੰਤੇ
1: ਪ੍ਰਭੂ ਸਿਮਰੇ ਸੇ ਜਨ ਪਰਵਾਨ
0: ਪ੍ਰਭੂ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭੂ ਸਿਮਰੇ ਸੇ ਬੀ ਮਹਤਾਜੇ
0: ਪ੍ਰਭੂ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭੂ ਸਿਮਰੇ ਸੇ ਸੁਖਵਾਸੀ
0: ਪ੍ਰਭੂ ਸਿਮਰੇ

0: ਬਦਲ ਕਟਾ ਕੇ ਅੰਤਰ ਜਾਣੇ
1: ਆਪਣੀ ਗਤਮਤ ਜਾਣੂ ਆਪੇ
0: ਆਪਨ ਸੰਗ ਆਪ ਰਵਰਾ ਕੇ
1: ਤੁਮਰੀ ਹੁਤ ਤੁਮ ਤੇ ਹੋਏ
0: ਨਾਨਕ ਅਵਰ ਨਾ ਜਾਣ ਸਕੋ
1: ਸਰਵ ਧਰਮ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਨ

0: ਸਚੇਤ ਰੱਖ ਨਾਨਕ ਨਿਬਹਿ ਨਾਲ ਅਸ਼ਟਪਦੀ
1: ਰਮਈਆ ਕੇ ਗੁਣ ਚੇਤ ਪ੍ਰਾਣੀ
0: ਕਵਨ ਮੂਲ ਦੇ ਕਵਨ ਦ੍ਰਿਸ਼ਟਾਨੀ
1: ਹਿੰਦੂ ਸਾਹ ਸਵਾਰ ਸੀ ਗਾ ਰਿਹਾ
0: ਗਗਨ ਮੈਂ ਜਿਹਨੇ ਉਬਾਰਿਆ
1: ਪ੍ਰਸਾਦ ਉਪਰ ਸੁਖ ਬਸੇ
0: ਜੇ
1: ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ

0: चंदन लीप उतारे तुई
1: प्रीत

0: ਗੱਲ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਗੋਬਿੰਦ ਭਜਨ ਬਿਰਥੇ ਸਭ ਕਾਮ
1: ਜੋ ਕਿਰਪਨ ਕੇ ਨਿਰਾਰਥ ਦਾਨ
0: ਧਨ ਧਨ ਤੇ ਜਨ ਜਹ ਕਟ ਬਸੇ ਹਰ ਨਾਮ
1: ਨਾਨਕ ਤਾ ਕੇ ਬਲ ਬਲ ਜਾਓ
0: ਰਹਿ ਤੇ ਹੋਰ ਕਾਸੇ ਹੋਰ

0: ਆਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਾਦੀ

0: ਬਾਬਾ ਮਲਕ ਹੋਵੇ,
1: ਇਸ ਭਗਤੀ ਕੀ ਮਤ ਉਤਮ ਹੋਵੇ,
0: ਬੰਦਗੀ ਟੈਲ ਕਰੇ ਨਿਤ ਨੀਤ,
1: ਮਨ ਤਨ ਅਰਪੈ ਬਿਸ਼ਨ ਪਰੀਤ,
0: ਕੇ ਜਨ ਹਿਰਦੇ ਬਸਾਵੇ,
1: ਨਾਨਕ ਐਸਾ ਭਗਤੀ ਭਗਵੰਤ ਕੋ ਪਾਵੇ।
0: ਪੰਡਿਤ ਜੋ

ਸੂਰ ਨਖੇਤਰ ਇੰਦਰ ਸਿਰ ਛਤਰ।

0: ਹੋਏ ਕਰ ਗਰਬਾਵੈ
1: ਸੰਗ ਨਾ ਜਾਵੇ
0: ਲਸਕਰ ਮਾਨਕ ਉਪਰ ਕਰੇ ਆਸ ਆਪ ਜਾਣੇ ਬਲਵੰਤ ਵਧੇ ਆਪ ਅਹੰਕਾਰੀ ਪ੍ਰਸਾਦ ਜਾ ਕਾ ਮਿਟੇ ਅਭਿਮਾਨ
1: ਨਾਨਕ ਪਰਵਾਨ
0: ਕਰਮ ਕਰੇ ਹੋ ਧਾਰੇ ਤਪੱਸਿਆ ਕਰੇ ਅਹੰਕਾਰ ਯਤਨ ਕਰ ਆਤਮ ਨਹੀਂ ਦਰਵੈ ਸੁਖੋ ਜੋ ਭਲਾ ਕਹਾਵੈ
1: ਭਲਾਈ ਨਿਕਟ ਨਾ ਆਵੇ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਨਾਨਕ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਸੁਖ ਨਾਹੀ ਹੋਏ
0: ਜਾਣੈ ਮੈਂ ਕਿਛ ਕਰਤਾ
1: ਬਿਜੋਨ।

0: ਨਾਮ ਰਖਤੰਟ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਗਨ ਲਾਗੇ ਕੋਏ
1: ਮਨ ਮੇ ਕਾ ਨਿਰੰਕਾਰ
0: ਮਨ ਮੇਰੇ ਸਤ ਵਿਵਹਾਰ
1: ਸੁਨਾ ਅੰਮ੍ਰਿਤ ਪੀਓ।

0: ਸੁਭਾਏ ਹੋਵੇ ਸੋ ਹੋਏ ਕੀਆ ਜਨ ਮੀਠ ਲਗਾਨਾ
1: ਦ੍ਰਿਸ਼ਟਾਨਾ
0: ਉਪਜੇ ਤਿਸ ਮਾਹੇ ਸਮਾਏ
1: ਸੁਖ ਨਿਧਾਨ।

0: ਨਾਨਕ ਸੋਜਨ ਸਦਾ ਅਰੋਗ
1: ਮੰਦਰ ਕੋ ਥਮੈ ਥਮਨ
0: ਗੁਰ ਕਾ ਸਬਦ ਮਨੈ ਅਸਤਮਨ
1: ਜਿਉ ਪਖਾਣ ਨਾਵ ਚੜਤਰੈ
0: ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਧਿਆਨ ਮੈਂ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਸੰਤਨ ਕੀ ਬਾਸ਼ੋ ਧੂਰ
0: ਨਾਨਕ ਕੀ

0: ਸੇਵਾਵਟ ਭਾਗੀ ਪਾਈਐ
1: ਸਾਧ ਕੀਰਤਨ ਗਾਇਐ
0: ਵਿਘਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅੰਮ੍ਰਿਤ ਰਸਾਖੈ
0: ਕੋਟ ਗਹੇ ਸੰਤ ਹੈ ਦਰ ਆਇਆ
1: ਸਰਬ ਸੁਖ ਨਾਨਕ ਪਾਇਆ
0: ਕੋ ਜੀਵਾਲਾ।

0: ਸਤਿਗੁਰ ਭਗਤ ਬੰਧਨ ਨਿਤ ਕਰ ਹੈ
1: ਚਰਨ ਕਮਲ ਹਿਰਦੈ ਸਿਮਰੈ
0: ਸਤਿ ਬਲਿਹਾਰੇ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਇ
1: ਅੰਮ੍ਰਿਤ ਪੀ

0: ਪਰਬੋਧੋ ਹਰ ਕੇ ਨਾਏ
1: ਤਾਪੋ
0: ਵਿਘਨ ਲਾਗੈ ਕੋਏ ਠਾਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ
0: ਗੋਬਿੰਦ ਸਹਿ ਪੂਰਨ ਹੋਇਆ ਸਾ
1: ਭਗਤ ਪਾਏ ਆਤਮ ਪ੍ਰਗਾਸ
0: ਜਲ ਜਾਏ ਬਸੇ ਅਵਿਨਾਸੀ
1: ਕਹੋ ਨਾਨਕ ਕਾਟੇ ਜਮ ਪਾਸੀ
0: ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾ ਚੋਕਾਸਾ
0: ਆਵਾ ਗਵਣ ਮਿਟੇ ਪ੍ਰਭ ਸੇਵਾ
1: ਆਪ ਤਿਆਗ ਸ਼ਰਨ ਗੁਰਦੇਵ
0: ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਣ ਆਧਾਰ
0: ਪਾਵਣ ਛੂਟਣ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਪੰਚਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟਮ ਅਰਵੰਤਾ
1: ਇੰਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਤਾਰ
1: ਇੰਤੇ ਕਹੋ ਕਵਨ ਛੁਟਕਾਰ
0: ਅਸਤੀ ਰਤ ਅਸਵਾਰੀ

0: ਮਿਟ ਮਹਾਸੁਖ ਹੋਏ
1: ਰਸ ਪਾਵੇ ਬਿੜਲਾ ਕੋਏ
0: ਕੈਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਭਰ ਭਰੇ ਪ੍ਰੇਮ ਰਸ ਰੰਗ
1: ਜਾਓ ਸਾਧ ਕੈ ਸੰਗ।

0: ਸੋਚੋ ਵਿਸਰਜੇ ਸਭ ਕਿਛ ਦੀਆ,
1: ਸੋਚੋ ਵਿਸਰਜੇ ਜੀਵਨ ਦੀਆ,
0: ਸੋਚੋ ਵਿਸਰਜੇ ਅਗਨ ਮਹਿ ਰਾਖੈ,
1: ਗੁਰ ਪ੍ਰਸਾਦ ਕੋ ਬਿਲਾ ਲਾਖੈ,
0: ਸੋਚੋ ਵਿਸਰਜੇ ਬਿਖਤੇ ਕਾਢੈ,
1: ਜਨਮ ਜਨਮ ਕਾ ਟੂਟਾ ਗਾਢੈ,
0: ਗੁਰ ਬੋਲੇ ਤਤ ਇਹ ਬੁਝਾਇਆ,
1: ਤਬ ਅਪਣਾ ਨਾਨਕ ਜਨ ਜਾਇਆ,
0: ਸਾਜਣ ਸੰਤ ਕਰੋ ਇਹੋ ਕਾਮ,
1: ਨਾਮ ਤਿਆਗ ਜਪੋ ਹਰਿ ਨਾਮ,
0: ਸਿਮਰ ਸਿਮਰ ਸਿਮਰ ਸੁਖ ਪਾਵਹੋ,
1: ਆਪ ਜਪੋ ਅਵਰ ਨਾਮ ਜਪਾਵੋ,
0: ਤਰੀਏ ਸੰਸਾਰ
1: ਭਗਤੀ ਤਨ ਹੋ ਸੀ ਚਾਰ,
0: ਸਰਬ ਕਲਿਆਣ ਸੁਖ ਨਿਦ ਨਾਮ।

0: ਆਪਣ ਸੰਗ ਬਣਾਈ
1: ਕਵਨ ਮਾਏ ਬਾਪ ਮਿੱਤਰ ਸਤਿ ਭਾਈ
0: ਸਭ ਕਲਾ ਆਪੇ ਪਰਵੀਨ ਆਪਣ ਆਪ ਉਤਾਰੈ
1: ਸਗਨ ਕਹਾ ਵਿਚਾਰੈ
0: ਆਪਣ ਉੱਚ ਆਪਣ ਆਪ ਨੇਰਾ
1: ਕੌਣ ਠਾਕੁਰ ਕੌਣ ਕਹੀਐ ਚੇਰਾ
0: ਸੁਣ ਬਿਸਮ ਰਹਿ ਬਿਸਮਾਦ
1: ਨਾਨਕ ਆਪਣੀ ਗਤ ਜਾਣੋ ਆਪ
0: ਅਸ਼ਲ ਅਛੇਦ ਅਭੇ ਸਮਾਇਆ
1: ਕਿਸੇ ਵਿਆਪਕ ਮਾਇਆ
0: ਆਪਸ ਕੋ ਆਪੇ ਆਦੇਸ
1: ਗੁਣ ਕਾ ਨਾਹੀ ਪਰਵੇਸ
0: ਇੱਕ ਇੱਕ ਭਗਵੰਤਾ

0: ਸੁਨਾਈ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਤਾ ਜਾਏ ਮਿਟ ਅਹੰਕਾਰ ਸਿਰ ਉਪਰ ਠਾਂਡਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
1: ਦਰਸ਼ਨ ਤੇ ਕਦੂਰਵ ਸ੍ਰੇਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਭ ਦਰਸ਼ਨ ਸੁੰਦਰ ਹਰ ਰੂਪ
0: ਧੰਨ ਸੇਵਾ ਸੇਵਕ ਪ੍ਰਵਾਨ
1: ਅੰਦਰ ਜਾਮੀ ਪੁਰਖ ਹਰ ਦਾਨ

0: ਨਾਦ
1: ਤਿਨ
0: ਦੇਖਿਆ ਜਿਸ ਆਪ ਦਿਖਾਏ
1: ਨਾਨਕ ਤੇਜਣ ਸੋ ਜੀ ਪਾਏ
0: ਸੋ ਅੰਤਰ ਸੋ ਬਾਰ ਅਨੰਤ
1: ਭਗਵੰਤ
0: ਕਰਨ ਮਾਹੇ ਆਕਾਸ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਕਾਨ ਤਿਨ ਪਰਬਤ ਹੈ ਪਾਰ ਬ੍ਰਹਮ ਕੌਣ ਪਾਣੀ ਬੈ ਸੰਤਰ ਮਾਹੀ ਭਿੰਨ ਨਹੀਂ ਕੋਠਾਓ
1: ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ।

0: ਲਿਪਤੋਰਹ
1: ਆਗਿਆ
0: ਆਵੈ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲੈ ਸਮਾਏ
0: ਕਿਸਤੇ ਹੋਏ ਸੋ ਨਾਹੀ ਬੁਰਾ ਆਪਲਾ ਕਰਤੂ ਤਤ ਨੀਕੀ
1: ਜਾਣੇ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਚ
1: ਤਾਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨਾ ਜਾਏ
1: ਦੂਸਰ ਹੋਏ

Thank you.

ਅੰਮ੍ਰਿਤ ਛਾੜ ਬਿਖੇ ਬਿਖਾਈ ਮਾਇਆ ਮੋਹ ਭਰਮ ਪੈ ਭੁੱਲੈ ਸੁਪ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਪ੍ਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ।